ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ।

ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ

ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕੰਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰਨ ਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ। ਕਬਿਓ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਅਪਨਾ ਜਾਨ ਕਰੋ ਪ੍ਰਤਿਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੁ।

ਮੋਰ ਅੱਛਾ ਨਿਜ ਕਰਦ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ।

ਹਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ,

ਕਾ ਕੀ ਆਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵ ਕਨ ਕਉ ਸਭ ਗੁਣ ਸੁਖ ਦੀਓ ਸਤਰਨ ਕਉ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰਤਾਰਾ ਪਰਜਾ ਧਰਤ ਤਬ ਦੇਹੋ ਅਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰਿਆਲਮ

ਵਰਣਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਕ ਪਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖੀ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕਉ ਇਕ ਬਾਰ ਤਿਐ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨਕ ਮੈਂ ਹਰੇ ਹੋ ਰਿਦ ਸਿਦ ਕਰਮੋ ਸਭ ਹੋਈ ਦੁਸ਼ਟ ਸ਼ਾਸ ਵੈ ਸਕੇ ਨਾ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੀ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ

ਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਵਾਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨੇ ਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣੇ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੇ ਓ ਸਭ ਤੋਹੇ ਬਖਾਨਿਓ ਦੋਹਰਾ

ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਇਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ

ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਸਿਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ

ਪੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ।

ਤਮ ਸੰਸਾਰ ਚਰਨ ਲਗਤ ਦੀਐ ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਂ ਨਾ ਯੋਗ ਕੀ ਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ ਪੌੜੀ। ਤਥੈ ਤੂੰ ਸਮਰੱਥ, ਜਿਥੈ ਕੋਈ ਨਾਹੇ ਉਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕਹਿ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ, ਭਉਜਲ ਬਿਖਮ ਅਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ।

0: ਸਾਂ ਸੰਗ ਨਿਭਾਈ ਤਿਨਾ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਦੀ ਅਪਾਰ ਕਿਰਪਾ, ਰਹਿਮਤ ਦਾ ਸਦਕਾ, ਸੰਧਿਆ ਦੇ ਸਮੇਂ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਪਾਵਨ ਬਾਣੀ ਪੜ੍ਹਦਿਆਂ, ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਣੀ। ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਨੂੰ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ। ਸਤਿਗੁਰੂ ਕਿਰਪਾ ਕਰਨੀ, ਅਰਦਾਸ ਬੇਨਤੀ ਦਰ ਪ੍ਰਵਾਨ ਕਰਨੀ। ਗੁਰੂ ਜੀਵਨ ਵਾਜਪਤਾ ਜੀ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ।
1: ਵਾਹਿਗੁਰੂ
0: ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ, ਸੁੱਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ
2: ਹਾਂਜੀ।
1: ਵਾਹਿਗੁਰੂ ਵਾਹਿਗੁਰੂ
0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਾਹੈ ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅੰਤ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।

0: ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਪ ਸਭ ਸੰਗਤ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ। ਸਤਿਸੰਗ ਜੀ, ਆਪ ਜੀ ਤੋਂ ਇਸ ਗੱਲ ਦੀ ਮੁਆਫ਼ੀ ਮੰਗਦੇ ਹਾਂ ਕਿ ਮੇਨ ਦਰਬਾਰ ਹਾਲ ਦੇ ਵਿੱਚ ਸੇਵਾਵਾਂ ਚੱਲ ਰਹੀਆਂ ਹਨ, ਉਹਦੇ ਕਰਕੇ ਜੋ ਅੱਜ ਦਾ ਸ਼ਾਮ ਦਾ ਦੀਵਾਨ ਹੈ ਉਹ ਹਾਲ ਨੰਬਰ 2 ਦੇ ਵਿੱਚ ਨਿਰੰਤਰ ਸਮਾਪਤੀ ਤੱਕ ਚੱਲੇਗਾ। ਆਪ ਸੰਗਤਾਂ ਪਿਆਰ ਅਤੇ ਸਤਿਕਾਰ ਸਹਿਤ ਗੁਰੂ ਚਰਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰੋ। ਆਓ ਸਾਧ ਸੰਗਤ ਜੀ, ਜਿਵੇਂ ਆਪ ਜੀ ਨੂੰ ਪਤਾ ਹੈ ਕਿ ਹਰ ਮੰਗਲਵਾਰ ਨੂੰ ਜੋ ਬੱਚੇ ਸਾਧ ਸੰਗਤ ਜੀ ਗੁਰੂ ਘਰ ਵਿਖੇ ਕੀਰਤਨ ਦੀ ਸਿੱਖਿਆ ਪ੍ਰਾਪਤ ਕਰਦੇ ਹਨ, ਉਹਨਾਂ ਵੱਲੋਂ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਕੀਰਤਨ ਰਾਹੀਂ ਜੋੜਿਆ ਜਾਂਦਾ ਹੈ। ਆਓ ਪਿਆਰ ਸਹਿਤ ਬੱਚਿਆਂ ਪਾਸੋਂ ਸਾਧ ਸੰਗਤ ਜੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सतना

ਸਬਰ ਇਹ ਸੁਆ ਜੇ ਤੋਂ ਬੰਦਾ ਦ੍ਰਿੜ ਕਰ ਵਦ ਥੀਵਹ ਦਰਿਆ ਟੁੱਟ ਨਥੀਵੇਂ ਵਹੜਾ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੁਰ ਸਰਬ ਕਲਾ ਭਰਪੂਰ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗਮ ਵਿਭੂਤੇ ਸਰਬ ਸਾਂਝੀਵਾਲਤਾ ਦੇ ਰਾਹਬਰ ਗਿਆਨ ਦੇ ਭੰਡਾਰ ਜਗਤ ਗੁਰੂ ਸ਼ਬਦ ਗੁਰੂ ਦਇਆ ਸਿੰਧ ਕੋਟ ਬ੍ਰਹਿਮੰਡਾਂ ਦੇ ਮਾਲਕ ਪਾਤਸ਼ਾਹ ਗੁਰਤਗ ਦੀ ਤਖਤ 'ਤੇ ਬਿਰਾਜਮਾਨ ਸੁਭਾਏਮਾਨ ਸਤਿਗੁਰੂ ਦਸਾਂ ਹਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ

0: ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰ ਵਾਲੀ ਗੁਰਸਵਾਰੀ ਗੁਰੂ ਕੀਸਾ ਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਸਦਕਾ ਸੰਧਿਆ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਜੀ ਨੇ ਜੁੜ ਬੈਠ ਕੇ ਬਹੁਤ ਹੀ ਅਦਬ ਸਤਿਕਾਰ ਸਹਿਤ ਰੱਬੀ ਗੁਰਬਾਣੀ ਦੇ ਕੀਰਤਨ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਬੱਚਿਆਂ ਪਾਸੋਂ ਇਕਾਗਰਤਾ ਸਹਿਤ ਸਰਵਣ ਕੀਤੇ ਨੇ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ ਜੋ ਕਿ ਬੱਚਿਆਂ ਨੂੰ ਇਸ ਪਾਸੇ ਪ੍ਰੇਰ ਕੇ ਉਹਨਾਂ ਦੇ ਮਾਤਾ ਪਿਤਾ ਵਧਾਈ ਦੇ ਪਾਤਰ ਇਸ ਸਥਾਨ ਦੇ ਪ੍ਰਬੰਧਕ ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਸਲਾਹੁਣਯੋਗ ਉਪਰਾਲਾ ਗੁਰੂ ਦੀ ਬਾਣੀ ਸਤਿਗੁਰੂ ਦਾ ਉਪਦੇਸ਼ ਅੱਜ ਦੇ ਇਸ ਘੋਰ ਕਲਯੁਗ ਭਿਆਨਕ ਸਮੇਂ ਦੇ ਵਿੱਚ ਬੱਚਿਆਂ ਨੂੰ ਇਸ ਗੁਰਮਤ ਦੇ ਮਾਰਗ 'ਤੇ ਗੁਰਸਿੱਖੀ ਦੇ ਮਾਰਗ 'ਤੇ ਤੋਰਨਾ ਇਹ ਸਤਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਇਹ ਕਾਰਜ ਨਹੀਂ ਹੋ ਸਕਦਾ ਸੋ ਸਤਿਗੁਰੂ ਗੁਰਦੇਵ ਪਾਤਸ਼ਾਹ ਹੋਰ ਵਧੀਕ ਕਿਰਪਾਲਤਾ ਕਰਨ ਬਖਸ਼ਿਸ਼ ਕਰਨ ਬੱਚਿਆਂ ਦੇ ਮਨ ਦੇ ਵਿੱਚ ਪ੍ਰੇਮ ਭਾਵਨਾ ਸਤਿਗੁਰੂ ਜੀ ਲਗਨ ਬਖਸ਼ਿਸ਼ ਕਰਨ ਆਪਣੇ ਗੁਰਮਤ ਦੇ ਸਿਧਾਂਤ ਨੂੰ ਕਮਾਉਣ ਦੀ ਤਾਂ ਕਿ ਬੱਚੇ ਸਤਿਗੁਰੂ ਦੇ ਇਸ ਗੁਰਮੁਖ ਗਾਡੀ ਰਾਹ 'ਤੇ ਤੁਰ ਸਕਣ ਉਹਨਾਂ ਪਾਸੋਂ ਆਪ ਜੀ ਨੇ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਨੇ ਉਪਰੰਤ ਸ਼ਾਮਾਂ ਦੇ ਦੀਵਾਨ ਦੇ ਵਿੱਚ ਆਪ ਜੀ ਨਿਰੰਤਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਸਰਵਣ ਕਰਦੇ ਹੋ ਭਾਈ ਗੁਰਦਾਸ ਜੀ ਨੇ ਗੁਰਮਤ ਦੀ ਵਿਆਖਿਆ ਬਹੁਤ ਹੀ ਵਿਸਥਾਰ ਦੇ ਵਿੱਚ ਕੀਤੀ ਹੈ ਗੁਰੂ ਦੀ ਮਤ ਨੂੰ ਧਾਰਨ ਕਰਨ ਵਾਸਤੇ ਗੁਰੂ ਦੇ ਮਤ ਨੂੰ ਸਮਝਾਉਣ ਵਾਸਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਉਹਨਾਂ ਦੇ ਕਵਿਤ ਬੇਅੰਤ ਦਲੀਲਾਂ ਉਦਾਹਰਣਾਂ ਦਿੰਦਿਆਂ ਉਹਨਾਂ ਨੇ ਗੁਰਸਿੱਖੀ ਨੂੰ ਸਤਿਗੁਰੂ ਦੇ ਉਪਦੇਸ਼ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਸੱਤਵੀਂ ਵਾਰ ਦੀ ਬਾਰਵੀਂ ਪੌੜੀ ਦਾ ਪਾਠ ਅੱਜ ਆਪ ਜੀ ਨੇ ਸਰਵਣ ਕੀਤਾ ਇਸ ਸੱਤਵੀਂ ਵਾਰ ਦੇ ਵਿੱਚ ਜਿੰਨੀਆਂ ਪੌੜੀਆਂ ਨੇ ਔਰ ਜਿਹੜੀ ਗਿਣਤੀ ਦੀ ਪੌੜੀ ਹੈ ਉਸੇ ਗਿਣਤੀ ਦੇ ਨਾਲ ਭਾਈ ਗੁਰਦਾਸ ਜੀ ਨੇ ਕੁਝ ਸਿੱਖਿਆ ਦਿੱਤੀ ਕੁਝ ਉਪਦੇਸ਼ ਦਿੱਤੇ ਨੇ ਜਿਵੇਂ ਪਹਿਲੀ ਪੌੜੀ 'ਤੇ ਇੱਕ ਅੰਗ ਦੀ ਗੱਲ ਕੀਤੀ ਅੱਜ ਬਾਰਵੀਂ ਪੌੜੀ 'ਤੇ ਬਾਰਾਂ ਅੰਗ ਔਰ ਦੁਨੀਆਂ ਦੇ ਵਿੱਚ ਇਹ ਬਾਰਾਂ ਗਿਣਤੀ ਦੇ ਨਾਲ ਜਿਤਨੇ ਧਰਮ ਦੇ ਵਿੱਚ ਔਰ ਵੱਖ ਵੱਖ ਧਰਮਾਂ ਦੇ ਵਿੱਚ ਜਿਹੜੇ ਪਾਖੰਡ ਵਿਖਾਵੇ ਦੇ ਤੌਰ 'ਤੇ ਕੀਤੇ ਜਾਂਦੇ ਸਨ ਉਹ 12 ਗਿਣਤੀਆਂ ਦਾ ਜ਼ਿਕਰ ਕੀਤਾ ਹੈ। ਜੋਗੀਆਂ ਦੇ 12 ਫਰਕੇ, 12 ਵੰਨੀ ਦਾ ਸੋਨਾ, 12 ਤਿਲਕ ਮੱਥੇ 'ਤੇ ਲਾਉਣੇ, 12 ਪ੍ਰਕਾਰ ਦੇ। ਇਸ ਤਰ੍ਹਾਂ ਸਾਰਿਆਂ ਤੋਂ ਜਿਹੜਾ ਉੱਤਮ ਅਤੇ ਸ੍ਰੇਸ਼ਟ ਸਿਧਾਂਤ ਹੈ, ਗੁਰਮਤਿ ਦੀ ਵਿਚਾਰ ਹੈ, ਉਹਨਾਂ ਮਤਾਂ ਮਤਾਂਦਰਾਂ ਦੇ ਵਿਚਾਰਾਂ ਨੂੰ ਸਾਹਮਣੇ ਰੱਖਦਿਆਂ ਗੁਰਮਤਿ ਦੀ ਗੱਲ ਕੀਤੀ ਹੈ, ਗੁਰਮਤਿ ਦਾ ਉਪਦੇਸ਼ ਦਿੱਤਾ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ ਤੁਸੀਂ ਇੱਕ ਬਚਨ ਬਹੁਤ ਪ੍ਰੇਮ ਸਤਿਕਾਰ ਦੇ ਵਿੱਚ ਪੜ੍ਹਦੇ ਹੋ, ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਹੈ ਔਰ ਬਹੁਤਾਤ ਦੇ ਵਿੱਚ ਸਾਰਿਆਂ ਨੂੰ ਜ਼ਬਾਨੀ ਇਹ ਬਾਣੀ ਚਲੰਤ ਹੁੰਦੀ ਹੈ, ਰਸਨਾ 'ਤੇ ਪਾਠ ਕਰਦੇ ਹਾਂ, ਸੁਣਦੇ ਹਾਂ, ਚੰਗੀ ਗੱਲ ਹੈ। ਸਤਿਗੁਰੂ ਦਾ ਉਪਦੇਸ਼, ਸਤਿਗੁਰੂ ਦੀ ਸਿੱਖਿਆ, ਉਹ ਪੜ੍ਹਦਿਆਂ ਅਤੇ ਸੁਣਦਿਆਂ ਸਾਡੇ ਹਿਰਦਿਆਂ ਤੱਕ ਪਹੁੰਚ ਜਾਏ, ਜੀਵਨ ਦੇ ਅੰਦਰ ਵੱਸ ਜਾਏ। ਇੱਕ ਪਦੇ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ, ਸੁਨ ਅੰਧਾ ਕੈਸੇ ਮਾਰਗ ਪਾਵੇ, ਕਰਗਾ ਲੇਹੋ ਓੜ ਨਿਭਾਵੇ, ਕਹਾਂ ਬੁਝਾਰਤ ਬੁਝੈ ਡੋਰਾ, ਨਿਸ ਕਹੀਏ ਤੋ ਸਮਝੈ ਪੋਰਾ, ਕਹਾਂ ਬਿਸ਼ਨ ਪਦ ਗਾਵੇ ਗੁੰਗ, ਯਤਨ ਕਰੈ ਤੋ ਵੀ ਸੁਰ ਭੰਗ, ਕਹਿ ਪਿੰਗੁਲ ਪਰਬਤ ਪਰ ਭਵਨ, ਨਹੀਂ ਹੋਤ ਉਹਾਂ ਉਸ ਗਵਨ, ਕਰਤਾਰ ਕਰੁਣਾਮੈ ਨਾਨਕ ਬੇਨਤੀ ਕਰੇ, ਕਰਤਾਰ ਕਰੁਣਾਮੈ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ। ਅਰਦਾਸ ਹੈ, ਇੱਕ ਬੇਨਤੀ ਹੈ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਕਿ ਉਸ ਅਕਾਲ ਪੁਰਖ ਪਰਮੇਸ਼ਵਰ ਦੀ ਕਿਰਪਾ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ ਸਾਡਾ ਮਿਲਾਪ ਉਸ ਪਰਮੇਸ਼ਵਰ ਦੇ ਨਾਲ ਨਹੀਂ ਬਣਦਾ। ਦੀਨ ਬੇਨਤੀ ਕਰੇ, ਅਸੀਂ ਸਾਰੇ ਅਣਜਾਣ ਹਾਂ, ਨਾ ਸਮਝ ਹਾਂ ਦੀਨ ਦਾ ਜਿਹੜਾ ਅਰਥ ਹੈ। ਇਹ ਧਰਮ ਵੀ, ਪਰਮੇਸ਼ਵਰ ਵੀ ਇਸ ਦੇ ਅਰਥ ਆਏ ਨੇ। ਗੁਰਬਾਣੀ ਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦੇ ਲਈ, ਧਰਮ ਦੇ ਲਈ ਇਹ ਸ਼ਬਦ ਵਰਤਿਆ ਗਿਆ ਹੈ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ। ਉੱਥੇ ਅਰਥ ਨੇ ਪਰਮਾਤਮਾ, ਧਰਮ, ਧਰਮ ਦੇ ਸਿਧਾਂਤ, ਧਰਮ ਦੀ ਵਿਚਾਰ। ਦੀਨ ਗਵਾਇਆ ਦੁਨੀ ਸਿਉ, ਧਰਮ ਗਵਾ ਲਿਆ, ਰੱਬ ਨੂੰ ਗਵਾ ਲਿਆ ਦੁਨੀਆ ਦੇ ਲਾਲਚ ਦੇ ਵਿੱਚ। ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਅਗਿਆਨੀ ਮਨੁੱਖ ਦਾ ਜ਼ਿਕਰ ਕੀਤਾ, ਹੋਰ ਸ਼ਬਦ ਨੇ ਦੀਨ ਛਡਾਏ ਦੁਨੀ ਜੋ ਲਾਏ, ਦੋਹੀ ਸਰਾਈ ਖੁਨਾਮੀ ਕਹਾਏ। ਉੱਥੇ ਵੀ ਧਰਮ ਹੈ, ਪਰਮੇਸ਼ਵਰ ਦੇ ਨਾਮ ਦੀ ਗੱਲ ਹੈ। ਇਸ ਦੇ ਅਰਥ, ਗਰੀਬ ਵੀ ਆਏ ਨੇ ਅਣਜਾਣ, ਕਿ ਜਿਹੜਾ ਮਨੁੱਖ ਦੁਨੀਆ ਦੇ ਅੰਦਰ ਅੱਤ ਦਾ ਗਰੀਬ ਹੈ, ਅਣਜਾਣ ਹੈ ਉਸ ਦੀ ਗੱਲ ਕੀਤੀ ਸਤਿਗੁਰੂ ਨੇ ਕਰਤਾਰ ਕਰੁਣਾਮੈ ਦੀਨ ਬੇਨਤੀ ਕਰੈ ਸਾਡੇ ਜੀਵਨ ਦੀ ਗੱਲ ਹੈ ਹੇ ਕਰਤਾਰ ਹੇ ਦਇਆ ਦੇ ਘਰ ਪ੍ਰਭੂ ਅਸੀਂ ਅਣਜਾਣ ਹੋ ਕੇ ਅਗਿਆਨੀ ਹੁੰਦੇ ਹਾਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਅਰਦਾਸ ਕਰਦੇ ਹਾਂ ਦੀਨ ਬੇਨਤੀ ਕਰੈ ਔਰ ਅਸਲ ਦੇ ਵਿੱਚ ਜਿਹੜੀ ਅਰਦਾਸ ਹੁੰਦੀ ਹੈ ਬੇਨਤੀ ਹੁੰਦੀ ਹੈ ਉਹ ਨਿਮਾਣੇ ਬਣ ਕੇ ਹੀ ਕੀਤੀ ਹੋਵੇ ਤਾਂ ਪ੍ਰਵਾਨ ਹੁੰਦੀ ਹੈ ਅਰਦਾਸ ਕਰਨ ਦੀ ਯੋਗਤ ਹੈ ਅਰਦਾਸ ਕਰਨ ਲੱਗਿਆਂ ਆਪਣੇ ਅੰਦਰ ਇਹ ਭਾਵ ਨਾ ਹੋਵੇ ਕਿ ਮੈਂ ਅਗਿਆਨੀ ਹਾਂ ਮੈਂ ਅਣਜਾਣ ਹਾਂ ਮੈਂ ਗਰੀਬ ਹਾਂ ਮੈਂ ਨਿਮਾਣਾ ਹਾਂ ਨਿਤਾਣਾ ਹਾਂ ਔਰ ਇਸੇ ਕਰਕੇ ਸ਼ਬਦ ਅਰਦਾਸ ਦੇ ਵਿੱਚ ਆਪਾਂ ਪੜ੍ਹਦੇ ਹਾਂ ਨਿਮਾਣਿਆਂ ਦੇ ਮਾਣ ਗੁਰੂ ਕੌਣ ਹੈ ਔਰ ਨਿਮਾਣਿਆਂ ਦਾ ਮਾਣ ਹੈ ਨਿਤਾਣਿਆਂ ਦਾ ਤਾਣ ਹੈ ਨੇ ਓਟਿਆਂ ਦੀ ਓਟ ਹੈ ਜਿਸ ਦੇ ਅੰਦਰ ਇਹ ਭਾਵਨਾ ਬਣ ਆਏ ਨਾ ਮੇਰਾ ਕੋਈ ਮਾਣ ਹੈ ਨਾ ਮੇਰਾ ਕੋਈ ਤਾਣ ਹੈ ਮੇਰੇ ਕੋਲ ਬਲ ਨਹੀਂ ਮੇਰੇ ਕੋਲ ਸਤਿਕਾਰ ਵੀ ਨਹੀਂ ਦੁਨੀਆ ਦੇ ਅੰਦਰ ਮੇਰਾ ਓਟ ਆਸਰਾ ਵੀ ਕੋਈ ਨਹੀਂ ਸਤਿਗੁਰੂ ਮੈਂ ਤੁਹਾਨੂੰ ਆਪਣਾ ਆਸਰਾ ਬਣਾਇਆ ਆਧਾਰ ਬਣਾਇਆ ਐਸੀ ਕਿਤੇ ਅਰਦਾਸ ਕਰਨ ਲੱਗਿਆਂ ਭਾਵਨਾ ਬਣ ਜਾਏ ਅਤੇ ਉਹ ਅਰਦਾਸ ਕਬੂਲ ਹੁੰਦੀ ਹੈ ਉਹ ਬੇਨਤੀ ਸਤਿਗੁਰੂ ਦੇ ਦਰ 'ਤੇ ਸੁਣੀ ਜਾਂਦੀ ਹੈ ਹਉਮੈ ਦੇ ਵਿੱਚ ਅਹੰਕਾਰ ਦੇ ਵਿੱਚ ਅਰਦਾਸ ਨਹੀਂ ਹੁੰਦੀ ਇੱਕ ਸ਼ਬਦ ਹੋਰ ਆਪਾਂ ਪੜ੍ਹਦੇ ਹਾਂ ਅਰਦਾਸ ਤੋਂ ਪਹਿਲਾਂ ਤੂੰ ਠਾਕੁਰ ਤੁਮ ਪੈ ਅਰਦਾਸ ਠਾਕੁਰ ਦਾ ਕੀ ਅਰਥ ਹੈ ਮਾਲਕ ਮਾਲਕ ਕੌਣ ਹੁੰਦਾ ਹੈ ਵੱਡਾ ਅੰਦਰ ਇਹ ਅਕੀਦਾ ਬਣੇ ਕਿ ਜਿਸ ਅੱਗੇ ਅਸੀਂ ਅਰਦਾਸ ਕਰ ਰਹੇ ਹਾਂ ਬੇਨਤੀ ਕਰ ਰਹੇ ਹਾਂ ਉਹ ਮਹਾਨ ਹੈ ਵੱਡਾ ਹੈ ਉਹਦੇ ਤੱਕ ਸਾਡੀ ਪਹੁੰਚ ਨਹੀਂ ਹੈ ਨਾ ਸਾਡੇ ਗਿਆਨ ਇੰਦਰਿਆਂ ਦੀ ਨਾ ਸਾਡੇ ਕਰਮ ਇੰਦਰਿਆਂ ਦੀ ਨਾ ਸਾਡੇ ਮਨ ਦੀ ਪਹੁੰਚ ਹੈ ਉੱਥੋਂ ਤੱਕ ਇਸੇ ਕਰਕੇ ਅਰਦਾਸ ਕਰਦੇ ਹਾਂ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਅਰਦਾਸ ਕਰਨ ਲੱਗਿਆਂ ਇਹ ਸੁਭਾਅ ਬਣੇ ਜਿਵੇਂ ਬੱਚਾ ਅਣਜਾਣ ਹੈ ਅਤੇ ਅਣਜਾਣ ਬਣ ਕੇ ਬੇਨਤੀ ਕੀਤੀ ਹੋਈ ਸਤਿਗੁਰੂ ਦੇ ਦਰ 'ਤੇ ਕਬੂਲ ਹੁੰਦੀ ਹੈ ਪ੍ਰਵਾਨ ਹੁੰਦੀ ਹੈ ਦੀਨ ਦਰਦ ਦੁੱਖ ਭਾਂਜਨਾ ਉਹ ਦੀਨਾਂ ਦੇ ਗਰੀਬਾਂ ਦੇ ਦਰਦ ਦੁੱਖ ਉਹਨਾਂ ਨੂੰ ਭੰਨਣ ਵਾਲਾ ਹੈ ਨਾਸ਼ ਕਰਨ ਵਾਲਾ ਹੈ ਦੀਨ ਦਰਦ ਹੈ ਦੀਨਾਂ ਦੇ ਦਰਦ ਉਹਨਾਂ ਨੂੰ ਨਾਸ਼ ਕਰਨ ਵਾਲਾ ਹੈ ਦੀਨ ਦਰਦ ਦੁੱਖ ਭਾਂਜਨਾ ਘੱਟ ਘੱਟ ਨਾਥ ਅਨਾਥ ਨਾਥ ਕਹਿੰਦੇ ਨੇ ਮਾਲਕ ਉਸ ਅਕਾਲ ਪੁਰਖ ਪਰਮੇਸ਼ਵਰ ਤੋਂ ਬਿਨਾਂ ਅਸੀਂ ਅਨਾਥ ਹਾਂ ਘੱਟ ਘੱਟ ਨਾਥ ਅਨਾਥ ਸਾਰਿਆਂ ਦੇ ਵਿੱਚ ਜੋਤ ਉਸ ਦੀ ਵਿਆਪਕ ਹੈ ਪਰ ਜਦੋਂ ਤੱਕ ਉਸ ਦਾ ਆਸਰਾ ਨਹੀਂ ਲਿਆ ਅਸੀਂ ਅਨਾਥ ਹਾਂ ਸ਼ਰਨ ਤੁਮਾਰੀ ਆਇਓ ਇੱਥੇ ਦੀਨ ਦੇ ਅਰਥ ਗਰੀਬ ਅਣਜਾਣ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਕਿ ਉਹ ਦੀਨ ਦਰਦ ਦੀਨਾਂ ਦੇ ਦਰਦ ਨਾਸ਼ ਕਰਨ ਵਾਲਾ ਹੈ ਭੰਨਣ ਵਾਲਾ ਹੈ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਰਤਾਰ ਕਰੁਣਾਮੈ ਦੀਨ ਬੇਨਤੀ ਕਰੈ ਇਹ ਅਰਦਾਸ ਤੁਹਾਡੇ ਚਰਨਾਂ ਦੇ ਵਿੱਚ ਨਾਨਕ ਤੁਮਰੇ ਕਿਰਪਾਤਰ ਹੈ ਤੁਹਾਡੀ ਬਖਸ਼ਿਸ਼ ਹੋਵੇ, ਤੁਹਾਡੀ ਕਿਰਪਾ ਹੋਵੇ, ਮੈਂ ਇਸ ਭਾਉ ਸਾਗਰ ਤੋਂ ਤਰ ਸਕਦਾ। ਫਿਰ ਜਦੋਂ ਇਸ ਪਦੇ ਦੀ ਆਰੰਭਤਾ ਕੀਤੀ, ਉੱਥੇ ਬੜੇ ਪਿਆਰੇ ਬਚਨ, ਸਾਡੇ ਜੀਵਨ ਦੀ ਜੋ ਅਵਸਥਾ ਹੈ ਉਸਨੂੰ ਬਿਆਨ ਕੀਤਾ। ਆਪਾਂ ਪੜ੍ਹਦੇ ਬਹੁਤ ਵਾਰੀ ਹਾਂ ਸਤਿਗੁਰੂ ਦੀ ਬਾਣੀ ਨੂੰ, ਸੁਣਦੇ ਵੀ ਬਹੁਤ ਹਾਂ, ਪਰ ਮਨ ਦੇ ਵਿੱਚ ਇਹ ਖਿਆਲ ਕਦੇ ਕਦਾਈ ਪ੍ਰਗਟ ਹੁੰਦੇ ਨੇ, ਸੁਣ ਅੰਧਾ ਕੈਸੇ ਮਾਰਗ ਪਾਵੇ। ਜਿਸ ਮਨੁੱਖ ਦੇ ਕੋਲ ਅੱਖਾਂ ਨਹੀਂ ਉਹ ਸੁਣ ਤੇਰੇ ਹੈ, ਅੱਖਾਂ ਦੇ ਵਿੱਚ ਜੋਤ ਨਹੀਂ, ਦਿਖਾਈ ਨਹੀਂ ਦੇ ਰਿਹਾ, ਔਰ ਰਸਤੇ 'ਤੇ ਤੁਰਨ ਵਾਸਤੇ ਚੱਲਣ ਵਾਸਤੇ ਅੱਖਾਂ ਦੀ ਲੋੜ ਹੈ, ਕੁਛ ਦਿਖਾਈ ਦੇਵੇ ਤਾਂ ਅੱਗੇ ਚੱਲਾਂਗੇ। ਮਹਾਰਾਜ ਕਹਿੰਦੇ ਨੇ ਸੁਣ, ਇੱਥੇ ਰੁਕ ਜਾਣਾ, ਬਾਣੀ ਨੂੰ ਪੜ੍ਹਨ ਲੱਗਿਆਂ ਸੁਚੇਤ ਹੋਈਏ, ਸੁਣ ਅੰਧਾ ਕੈਸੇ ਮਾਰਗ ਪਾਵੇ। ਸੁਣ ਕੇ ਸੁਣ ਤੇ ਲਿਆ, ਕੰਨਾਂ ਦੇ ਵਿੱਚ ਆਵਾਜ਼ ਪਈ, ਅੰਧਾ ਕੈਸੇ ਮਾਰਗ ਪਾਵੇ, ਰਸਤਾ ਕਿਸੇ ਨੇ ਦੱਸ ਦਿੱਤਾ ਪਰ ਅੱਖਾਂ ਦੇ ਵਿੱਚ ਜੋਤ ਨਹੀਂ, ਨਜ਼ਰ ਨਹੀਂ, ਉਹ ਤੁਰੇ ਕਿਵੇਂ, ਰਸਤਾ ਦਿਖਾਈ ਨਹੀਂ ਦੇ ਰਿਹਾ। ਰਸਤੇ 'ਤੇ ਤੁਰਨ ਵਾਸਤੇ ਅੱਖਾਂ ਦੀ ਲੋੜ ਹੈ। ਇਹ ਸਾਡੇ ਆਪਣੇ ਜੀਵਨ ਦੀ ਹਾਲਤ ਨੂੰ ਸਤਿਗੁਰੂ ਨੇ ਬਿਆਨ ਕੀਤਾ। ਅਸਲ ਦੇ ਵਿੱਚ ਸਾਡੀ ਜ਼ਿੰਦਗੀ ਇਸੇ ਤਰ੍ਹਾਂ ਬਤੀਤ ਹੋ ਰਹੀ ਹੈ। ਸੁਣਦੇ ਰਹੇ ਹਾਂ ਕੀਰਤਨ ਦੇ ਰਾਹੀਂ, ਕਥਾ ਦੇ ਰਾਹੀਂ, ਪਾਠ ਦੇ ਰਾਹੀਂ ਬਹੁਤ ਕੁਝ ਸੁਣਿਆ ਜਾ ਰਿਹਾ ਔਰ ਬਹੁਤ ਕੁਝ ਸੁਣਿਆ ਹੈ, ਹਰ ਰੋਜ਼ ਸੁਣ ਰਹੇ ਹਾਂ, ਪਰ ਗਿਆਨ ਦੀਆਂ ਅੱਖਾਂ ਨਹੀਂ ਜਿੰਨਾ ਕਰਕੇ ਤੁਰਨਾ ਸੀ। ਨਾਲ ਇੱਕ ਬੇਨਤੀ ਹੋਰ ਮੈਂ ਕਰਦੇ ਹਾਂ, ਬਾਣੀ ਦੀਆਂ ਇੱਕ ਪੰਕਤੀਆਂ ਹੋਰ ਨੇ ਸਾਡੇ ਜੀਵਨ ਦੀ ਅਵਸਥਾ ਨੂੰ ਬਿਆਨ ਕੀਤਾ ਔਰ ਕਿਵੇਂ ਬਿਆਨ ਕਰਦੇ ਨੇ ਸਤਿਗੁਰੂ ਤਰਸਯੋਗ ਹਾਲਤ ਦੇ ਵਿੱਚ। ਅੰਧੋ ਲੈ ਭਾਰ ਉਠਾਇਆ, ਡੂੰਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾਂ, ਹਉ ਚੜ ਲੰਘਾਂ ਕਿਤ। ਕਿਤੇ ਇਹੋ ਜਿਹੀ ਅਵਸਥਾ ਹੋਵੇ ਤੇ ਕਿੰਨਾ ਕੁ ਮਨੁੱਖ 'ਤੇ ਤਰਸ ਆਉਂਦਾ ਹੈ। ਗੱਲ ਸਮਝ ਦੇ ਵਿੱਚ ਆਵੇ, ਅੰਧੋ ਲੈ ਅੱਖਾਂ ਤੋਂ ਅੰਨਾ ਮਨੁੱਖ, ਅੰਧੋ ਲੈ ਭਾਰ ਉਠਾਇਆ, ਸਿਰ 'ਤੇ ਪੰਡ ਚੁੱਕ ਲਈ, ਸਿਰ 'ਤੇ ਭਾਰ ਚੁੱਕ ਲਿਆ। ਡੂੰਗਰ ਵਾਟ ਬਹੁਤ, ਜਿਹੜਾ ਰਸਤਾ ਹੈ ਉਹ ਕਿਤੇ ਉੱਚਾ ਹੈ ਕਿਤੇ ਡੂੰਘਾ ਹੈ। ਐਸੇ ਮਨੁੱਖ ਦੀ ਹਾਲਤ ਨੂੰ ਕਦੇ ਦੇਖਣਾ, ਅੱਖਾਂ ਤੋਂ ਅੰਨਾ, ਸਿਰ 'ਤੇ ਭਾਰ ਦੀ ਪੰਡ ਚੁੱਕ ਲਈ, ਜਿਸ ਰਸਤਿਓਂ ਉਹਨੇ ਨਿਕਲਣਾ ਹੈ, ਲੰਘਣਾ ਹੈ, ਉਹ ਰਸਤਾ ਬੜਾ ਔਖਾ ਹੈ। ਉਸ ਰਸਤੇ ਦੇ ਵਿੱਚ ਕਿਤੇ ਟੋਏ ਨੇ ਕਿਤੇ ਟਿੱਬੇ ਨੇ। ਡੂੰਗਰ ਵਾਟ ਬਹੁਤ, ਅਤੇ ਰਸਤਾ ਉਹ ਲੰਮਾ ਵੀ ਬਹੁਤ ਹੈ। ਅੱਖੀਂ ਲੋੜੀ ਨਾ ਲਹਾਂ, ਅੱਖਾਂ ਤੋਂ ਦਿਖਾਈ ਕੁਛ ਨਹੀਂ ਦੇ ਰਿਹਾ। ਹੁਣ ਐਸੇ ਰਸਤਿਓਂ ਜਾਣਾ ਹੋਵੇ, ਸਫ਼ਰ ਕਰਨਾ ਹੋਵੇ, ਪੰਧ ਤੈਅ ਕਰਨਾ ਹੋਵੇ, ਕਿੰਨਾ ਔਖਾ ਹੈ। ਸਿਰ 'ਤੇ ਪੰਡ ਚੁੱਕੀ ਭਾਰ ਦੀ, ਅੱਖਾਂ ਤੋਂ ਦਿਖਾਈ ਨਜ਼ਰ ਨਹੀਂ ਆ ਰਿਹਾ, ਰਸਤਾ ਵੀ ਬੜਾ ਬੇਖਮ ਹੈ। ਅੱਖੀਂ ਲੋੜੀ ਨਾ ਲਹਾਂ, ਹਾਂ ਚੜ ਲੰਘਾਂ ਕਿਤ। ਮੈਂ ਕਿਵੇਂ ਇਸ ਰਸਤਿਓਂ ਲੰਘ ਸਕਦਾ, ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ, ਕਿਵੇਂ ਪਹੁੰਚਿਆ ਜਾਏ। ਔਰ ਅਸਲ ਦੇ ਵਿੱਚ ਸਾਡੇ ਜੀਵਨ ਦੀ ਹਾਲਤ ਇਹੀ ਹੈ। ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹਾਂ। ਸਿਰ 'ਤੇ ਅਸੀਂ ਔਗੁਣਾਂ ਦਾ ਭਾਰ ਚੁੱਕਿਆ ਹੋਇਆ ਹੈ। ਔਗੁਣਾਂ ਦੀ ਪੰਡ ਅਸੀਂ ਆਪਣੇ ਸਿਰ 'ਤੇ ਚੁੱਕੀ ਹੋਈ ਹੈ। ਗਿਆਨ ਦੇ ਨੇਤਰ ਸਾਡੇ ਕੋਲ ਨੇ, ਅੱਖਾਂ ਤੋਂ ਅੰਨੇ ਆ। ਗਿਆਨ ਦੀਆਂ ਵਿਚਾਰ ਦੀਆਂ ਅੱਖਾਂ ਸਾਡੇ ਕੋਲ ਨੇ। ਜਿਸ ਰਸਤਿਓਂ ਸਾਡਾ ਜੀਵਨ ਲੰਘ ਰਿਹਾ, ਇਸ ਰਸਤੇ ਦੇ ਵਿੱਚ ਵਿਕਾਰਾਂ ਦੇ ਕਿਤੇ ਟੋਏ ਨੇ, ਕਿਤੇ ਟਿੱਬੇ ਨੇ। ਬੜਾ ਔਖਾ ਹੈ, ਮਨ ਭਟਕਦਾ ਹੈ। ਫਿਰ ਕਿਵੇਂ ਆਪਣੀ ਮੰਜ਼ਿਲ ਪਰਮੇਸ਼ਵਰ ਤੱਕ ਪਹੁੰਚ ਸਕਦੇ ਹਾਂ, ਕਿਉਂਕਿ ਜੀਵਨ ਨੇ ਸਫ਼ਰ ਕਰਨਾ ਹੈ, ਮਨ ਨੇ ਸਫ਼ਰ ਕਰਨਾ ਹੈ। ਅਤੇ ਕਿਵੇਂ ਮੰਜ਼ਿਲ ਪਰਮੇਸ਼ਵਰ ਤੱਕ ਸਾਡੇ ਇਸ ਪੰਧ ਦੇ ਰਾਹੀਂ ਪਹੁੰਚ ਸਕਦੇ ਹਾਂ। ਹਾਂ ਚੜ੍ਹ ਲੰਘਾ ਕਿਤ, ਪਰ ਸਾਹਿਬ ਨੇ ਗੱਲ ਕੀਤੀ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਚਤੁਰਾਈਆਂ ਸਿਆਣਪਾਂ ਚਲਾਕੀਆਂ ਤਾਂ ਅਸੀਂ ਵਰਤਦੇ ਬਹੁਤ ਹਾਂ, ਪਰ ਇਹਨਾਂ ਦੇ ਰਾਹੀਂ ਇਹ ਪੰਧ 'ਤੇ ਤੁਰਿਆ ਨਹੀਂ ਜਾ ਸਕਦਾ। ਪਰ ਕਰਨਾ ਕੀ ਹੈ? ਉੱਥੇ ਵੀ ਇੱਕ ਅਰਦਾਸ ਦੀ ਗੱਲ ਕੀਤੀ, ਸਤਿਗੁਰੂ ਦੇ ਚਰਨਾਂ ਦੇ 'ਚ ਬੇਨਤੀ ਕਰ, ਅਰਦਾਸ ਕਰ, ਨਾਨਕ ਨਾਮ ਸੰਭਾਲ ਤੋਂ ਵੱਧਾ ਛੁੱਟੈ ਜਿੱਤ। ਹੇ ਨਾਨਕ ਤੂੰ ਨਾਮ ਦੀ ਸੰਭਾਲ ਕਰ ਲੈ, ਨਾਮ ਦੇ ਨਾਲ ਜੁੜ, ਤਾਂ ਕਿਤੇ ਆਪਣੀ ਮੰਜ਼ਿਲ ਤੱਕ ਅਪੜ ਸਕਦਾ, ਪਹੁੰਚ ਸਕਦਾ। ਇਹ ਅਰਦਾਸ ਕਰਨ ਦੀ ਜੁਗਤ ਔਰ ਸਾਡੀ ਤਰਸ ਭਰੀ ਹਾਲਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਆਖਿਆ, ਸੁਣ ਅੰਧਾ ਕੈਸੇ ਮਾਰਗ ਪਾਵੇ, ਉਹ ਕਿਵੇਂ ਮਾਰਗ 'ਤੇ ਚੱਲੇ। ਕਰ ਗੈ ਲੇਹੋ ਓੜ ਨਿਭਾਵੇ। ਅਤੇ ਅਖੀਰ ਇੱਕ ਅਰਦਾਸ ਦੀ ਭਾਵਨਾ ਅੰਦਰੋਂ ਪ੍ਰਗਟ ਹੋਈ, ਹੇ ਪ੍ਰਭੂ ਤੂੰ ਆਪ ਕਿਰਪਾ ਕਰ, ਕਰ ਗੈ ਲੇਹੋ ਮੇਰਾ ਹੱਥ ਫੜ ਲਏ, ਓੜ ਨਿਭਾਵੇ, ਅੰਤ ਤੱਕ ਤੁਹਾਡੇ ਨਾਲ ਨਿਭ ਜਾਏ, ਤੁਹਾਡਾ ਪੱਲਾ ਫੜ ਕੇ ਇਸ ਰਸਤਿਓਂ ਮੈਂ ਲੰਘ ਸਕਾਂ। ਮੇਰੇ ਕੋਲ ਆਪਣੇ ਗਿਆਨ ਦੀਆਂ ਅੱਖਾਂ ਨਹੀਂ, ਮੇਰੇ ਕੋਲ ਵਿਚਾਰ ਨਹੀਂ ਕਿ ਤੁਹਾਡੇ ਉਪਦੇਸ਼ ਨੂੰ ਸੁਣ ਕੇ ਮੈਂ ਇਸ ਰਸਤਿਓਂ ਲੰਘ ਕੇ ਮੰਜ਼ਿਲ ਤੱਕ ਪਹੁੰਚ ਜਾਵਾਂ। ਮੈਂ ਇਹਨਾਂ ਗਿਆਨ ਦੀਆਂ ਅੱਖਾਂ ਤੋਂ ਅੰਨਾ ਹਾਂ। ਔਰ ਅਸਲ ਦੇ ਵਿੱਚ ਸੰਸਾਰ ਦੇ ਅੰਦਰ ਸਾਡੀ ਜ਼ਿੰਦਗੀ ਇਹੀ ਹੈ। ਇੱਕ ਬੜੇ ਪਿਆਰੇ ਬਚਨ ਕੀਤੇ ਸਤਿਗੁਰੂ ਨੇ, ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਹੀ। ਜਿਨ੍ਹਾਂ ਦੇ ਨੇਤਰ ਨਹੀਂ ਅਸਲ ਦੇ ਵਿੱਚ, ਉਹ ਅੰਨੇ ਨਹੀਂ ਹੈ। ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਹੀ। ਉਹਨਾਂ ਅਗਿਆਨੀਆਂ ਦੀ ਗੱਲ ਕੀਤੀ ਹੈ, ਉਹਨਾਂ ਨੇਤਰਾਂ ਦੀ ਗੱਲ ਕੀਤੀ ਹੈ। ਜੇ ਖਸਮੋ ਕੁੱਥੇ ਜਾਹੀ, ਜੇ ਖਸਮ ਤੋਂ ਵਿਛੜੇ ਹੋਏ ਨੇ, ਮਾਲਕ ਤੋਂ ਵਿਛੜੇ ਹੋਏ ਨੇ, ਅਤੇ ਜਿਹੜਾ ਪਰਮੇਸ਼ਵਰ ਤੋਂ ਟੁੱਟਿਆ ਹੋਇਆ, ਭੁੱਲਿਆ ਹੋਇਆ, ਉਹ ਕਿਵੇਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ। ਸੁਣ ਅੰਧਾ ਕੈਸੇ ਮਾਰਗ ਪਾਵੇ, ਕਰ ਗਹਿ ਲਿਓ ਓੜ ਨਿਭਾਵੇ, ਕਹਾਂ ਬੁਝਾਰਤ ਬੂਝੈ ਡੋਰਾ। ਨਿਸ ਕਹੀਐ ਤਉ ਸਮਝੈ ਭੋਰਾ। ਬੋਲਾ ਮਨੁੱਖ ਹੈ, ਉਸਨੂੰ ਸੁਣਦਾ ਨਹੀਂ। ਆਵਾਜ਼ ਕੰਨਾਂ ਦੇ ਵਿੱਚ ਆਉਂਦੀ ਨਹੀਂ, ਸੁਣਾਈ ਨਹੀਂ ਦਿੰਦਾ। ਕਹਾਂ ਬੁਝਾਰਤ ਬੂਝੈ ਡੋਰਾ। ਸਿਆਣੇ ਨੇ ਕੋਈ ਬੁਝਾਰਤ ਪਾਈ, ਉਹ ਕਿਵੇਂ ਸੁਣੇ? ਸੁਣਨ ਦੀ ਕੰਨਾਂ ਦੇ ਵਿੱਚ ਤਾਕਤ ਨਹੀਂ, ਸਮਰੱਥਾ ਨਹੀਂ ਹੈ। ਕੰਨਾਂ ਦੇ ਵਿੱਚ ਉਹ ਸਤਿਆ ਨਹੀਂ ਕੁਝ ਸੁਣ ਸਕੇ। ਕਾਹਾਂ ਬੁਝਾਰਤ ਬੂਝੈ ਡੋਰਾ, ਉਹ ਕਿਵੇਂ ਸੁਣੇ ਨਿਸ ਕਹੀਐ ਤਾਂ ਉਹ ਸਮਝੈ ਭੋਰਾ। ਬੋਲ ਬਚਨ ਆਖੇ ਰਾਤ ਹੈ ਉਹ ਦਿਨ ਸਮਝ ਲੈਂਦਾ, ਆਖਿਆ ਦਿਨ ਹੈ ਉਹ ਰਾਤ ਸਮਝ ਲੈਂਦਾ। ਹੁਣ ਜਿਨ੍ਹਾਂ ਦੇ ਕੋਲ ਸੁਣਨ ਦੀ ਸਮਰੱਥਾ ਨਹੀਂ ਉਹਨਾਂ ਦੀ ਇਹ ਤਰਸਯੋਗ ਹਾਲਤ ਦੁਨੀਆਂ ਦੇ ਅੰਦਰ। ਅਤੇ ਸੁਣਨਾ ਇਹ ਨਹੀਂ ਕਿ ਦੁਨਿਆਵੀ ਤੌਰ 'ਤੇ ਅਸੀਂ ਕੰਨਾਂ ਦੇ ਰਾਹੀਂ ਸੁਣ ਰਹੇ ਹਾਂ। ਵੇਖੋ, ਸਤਿਗੁਰੂ ਨੇ ਸ਼ਬਦ ਬੜੇ ਭਾਵਪੂਰਕ ਵਰਤੇ ਨੇ। ਮਨੁੱਖ ਸੁਣਦਾ ਕੁਝ ਹੈ ਅਤੇ ਸਮਝ ਕੁਛ ਲੈਂਦਾ ਹੈ। ਸਤਿਗੁਰੂ ਨੇ ਗੁਰਬਾਣੀ ਦੇ ਰਾਹੀਂ ਸਾਨੂੰ ਉਪਦੇਸ਼ ਕੁਝ ਦਿੱਤਾ, ਸਿੱਖਿਆ ਕੁਝ ਦਿੱਤੀ, ਮਨੁੱਖ ਸਮਝ ਕੁਛ ਰਿਹਾ। ਔਰ ਜੇ ਸਤਿਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਅਸੀਂ ਸੁਣ ਕੇ ਮੰਨਿਆ ਨਹੀਂ ਤਾਂ ਉਸ ਦੀ ਅਵਸਥਾ ਇਹੀ ਬਣਦੀ ਹੈ, ਸੁਣੇ ਨੂੰ ਅਣਸੁਣਾ ਕਰ ਦੇਣਾ। ਸਤਿਗੁਰੂ ਨੇ ਸਾਨੂੰ ਉਪਦੇਸ਼ ਦਿੱਤੇ, ਪ੍ਰਾਣੀ ਏਕੋ ਨਾਮ ਧਿਆਵੋ, ਆਪਣੀ ਪਤ ਸੇਤੀ ਘਰ ਜਾਵੋ। ਜੇ ਉਪਦੇਸ਼ ਅੰਦਰ ਕਮਾਇਆ ਨਹੀਂ, ਹਿਰਦਿਆਂ ਦੇ ਵਿੱਚ ਟਿਕਿਆ ਨਹੀਂ, ਫਿਰ ਹਾਲਤ ਤਾਂ ਇਹੀ ਹੈ ਨਾ, ਨਿਸ ਕਹੀਐ ਤਾਂ ਸਮਝੈ ਭੋਰਾ। ਕੇਵਲ ਸੁਣ ਲਿਆ ਪਰ ਜੋ ਕਰਨਾ ਸੀ ਉਹ ਆਪਣੇ ਮਨ ਦੇ ਮੁਤਾਬਕ ਕੀਤਾ। ਐਸਾ ਮਨੁੱਖ ਉਹ ਹੈ ਜਿਹਦੇ ਕੋਲ ਅਕਾਲ ਪੁਰਖ ਪਰਮਾਤਮਾ ਵੱਲੋਂ ਇਹਨਾਂ ਕੰਨਾਂ ਦੇ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਸੁਣਨ ਦੀ ਸਮਰੱਥਾ ਨਹੀਂ ਹੈ। ਕਾਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤਾਂ ਉਹ ਸਮਝੈ ਭੋਰਾ। ਕਾਹਾਂ ਬਿਸਨਪਦ ਗਾਵੈ ਗੁੰਗ, ਯਤਨ ਕਰੈ ਤਉ ਵੀ ਸੁਰ ਭੰਗ। ਹੁਣ ਰਸਨਾ ਬੋਲਣ ਦੇ ਯੋਗ ਨਾ ਹੋਵੇ ਉਹ ਰਾਗ ਕਿਵੇਂ ਗਾਇਨ ਕਰੇ। ਕਾਹਾਂ ਬਿਸਨਪਦ ਗਾਵੈ ਗੁੰਗ, ਜਿਹੜਾ ਜੀਵ ਗੁੰਗਾ ਹੈ ਉਹ ਰਾਗ ਕਿਵੇਂ ਉਚਾਰਨ ਕਰੇ, ਉਹ ਸੁਰਾਂ 'ਤੇ ਆਪਣੀ ਆਵਾਜ਼ ਕਿਵੇਂ ਗਾਇਨ ਕਰੇ। ਕਾਹਾਂ ਬਿਸਨਪਦ ਗਾਵੈ ਗੁੰਗ, ਯਤਨ ਕਰੈ ਤਉ ਵੀ ਸੁਰ ਭੰਗ। ਜੇ ਕਿਤੇ ਯਤਨ ਕਰਦਾ ਤਾਂ ਵੀ ਸੁਰ ਟੁੱਟ ਜਾਂਦੇ ਨੇ, ਆਵਾਜ਼ ਟੁੱਟ ਜਾਂਦੀ ਹੈ, ਸਮਰੱਥਾ ਨਹੀਂ। ਅਤੇ ਇਹੋ ਜਿਹੀ ਅਵਸਥਾ ਦੇ ਅੰਦਰ ਸਤਿਗੁਰੂ ਨੇ ਕੇਵਲ ਇੱਕ ਅਰਦਾਸ ਦੀ ਭਾਵਨਾ ਸਾਨੂੰ ਬਖਸ਼ਿਸ਼ ਕੀਤੀ। ਸਾਡੇ ਹਿਰਦਿਆਂ ਦੇ ਅੰਦਰ ਇਹ ਅਰਦਾਸ ਕਰਨ ਦੀ ਭਾਵਨਾ ਗੁਰੂ ਕੇ ਚਰਨਾਂ ਦੇ ਵਿੱਚ ਬਣ ਆਏ। ਅਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਕਾਹਾਂ ਬਿਸਨਪਦ ਗਾਵੈ ਗੁੰਗ, ਯਤਨ ਕਰੈ ਤਉ ਵੀ ਸੁਰ ਭੰਗ। ਕਹਿ ਪਿੰਗੁਲ ਪਰਬਤ ਪਰ ਭਵਨ, ਨਹੀਂ ਹੋਤ ਉਹਾਂ ਉਸ ਗਵਨ। ਕਦਮ ਪੈਰ ਸਾਨੂੰ ਰੱਬ ਨੇ ਚੱਲਣ ਵਾਸਤੇ ਦਿੱਤੇ ਨੇ, ਪਰ ਚੱਲਣਾ ਕੇਵਲ ਇਹ ਨਹੀਂ, ਮਨੁੱਖ ਦੁਨੀਆ ਸੰਸਾਰ ਦੇ ਅੰਦਰ ਪੈਰਾਂ ਦੇ ਨਾਲ ਚੱਲ ਰਹੇ, ਇਹ ਚੱਲਣ ਦੀ ਵਡਿਆਈ ਨਹੀਂ ਹੈ। ਵਡਿਆਈ ਤਾਂ ਉਹ ਹੈ ਚਰਨ ਚਲੋ ਮਾਰਗ ਗੋਬਿੰਦ। ਗੁਰੂ ਦੇ ਮਾਰਗ 'ਤੇ ਚੱਲਣ ਦੀ ਕਿਤੇ ਜਾਂਚ ਆ ਜਾਏ, ਕਦਮ ਉਸ ਮਾਰਗ 'ਤੇ ਚੱਲਣ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਸਕੇ। ਕਹਿ ਪਿੰਗੁਲ ਪਰਬਤ ਪਰ ਭਵਨ, ਪਿੰਗੁਲਾ ਜਿਵੇਂ ਪਰਬਤਾਂ 'ਤੇ ਚੜ ਨਹੀਂ ਸਕਦਾ, ਇਸੇ ਤਰ੍ਹਾਂ ਉਹ ਮਨੁੱਖ ਜਿਹੜਾ ਕੇਵਲ ਗੱਲਾਂ ਦੇ ਰਾਹੀਂ ਜੀਵਨ ਨੂੰ ਬਤੀਤ ਕਰ ਰਹੇ ਮੰਜ਼ਿਲ ਤੱਕ ਪਹੁੰਚ ਨਹੀਂ ਸਕਦਾ। ਮੰਜ਼ਿਲ ਕੀ ਹੈ? ਪਰਮੇਸ਼ਵਰ ਦਾ ਨਾਮ। ਕਹਿ ਪਿੰਗੁਲ ਪਰਬਤ ਪਰ ਭਵਨ, ਨਹੀਂ ਹੋਤ ਉਹਾਂ ਉਸ ਗਵਨ। ਇਸ ਰਸਤੇ 'ਤੇ ਤੁਰਨ ਵਾਸਤੇ ਜਿਹੜਾ ਗੁਰੂ ਦਾ ਗਾਡੀ ਰਾਹ, ਗੁਰਮਤ ਦਾ ਮਾਰਗ, ਜਿਹੜਾ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਸਿੱਖੀ ਦਾ ਮਾਰਗ, ਇਸ 'ਤੇ ਚੱਲਣ ਵਾਸਤੇ ਸਤਿਗੁਰੂ ਨੇ ਸਾਨੂੰ ਅਰਦਾਸ ਦੀ ਭਾਵਨਾ ਬਖਸ਼ਿਸ਼ ਕੀਤੀ। ਬਾਣੀ ਦੇ ਰਾਹੀਂ ਜੀਵਨ ਨੂੰ ਜਿਉਣ ਵਾਸਤੇ ਇਹ ਸਿੱਖਿਆ ਦਿੱਤੀ ਕਿ ਸਿੱਖ ਦੇ ਕਦਮ ਸਿੱਖ ਦੇ ਪੈਰ ਉਹਨਾਂ ਲਈ ਉਪਦੇਸ਼, ਸਿੱਖ ਦੇ ਕੰਨਾਂ ਲਈ ਉਪਦੇਸ਼, ਸਿੱਖ ਦੀ ਰਸਨਾ ਦੇ ਲਈ ਉਪਦੇਸ਼, ਔਰ ਸਿੱਖ ਦੇ ਜ਼ਬਾਨ ਦੇ ਲਈ ਉਪਦੇਸ਼ ਸਤਿਗੁਰੂ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੇ ਨੇ। ਜੇ ਤਾਂ ਉਹ ਉਪਦੇਸ਼ ਅਸੀਂ ਕਮਾਉਂਦੇ ਹਾਂ, ਸੁਣਦੇ ਹਾਂ, ਫਿਰ ਸਾਡੀ ਰਸਨਾ ਵੀ ਸਫਲ ਹੈ, ਕੰਨ ਵੀ ਸਫਲ ਨੇ, ਸਾਡੇ ਪੈਰ ਵੀ ਸਫਲ ਨੇ। ਬੜਾ ਪਿਆਰਾ ਸਤਿਗੁਰੂ ਦਾ ਬਚਨ ਹੈ, ਪਾਮ ਸੁਹਾਵੇ ਜਾ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਣੀ, ਮੁਖ ਸੁਹਾਵਾ ਜਾ ਤੋ ਜਸ ਗਾਵੈ, ਜੀਉ ਪਿਆ ਤਉ ਸ਼ਰਣੀ। ਜ਼ਿੰਦ ਕਰਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਢਹਿ ਪਈਏ, ਇਹ ਅਰਦਾਸ ਦੀ ਭਾਵਨਾ ਬਣ ਆਏ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਿਮਾਣੇ ਹੋ ਕੇ ਨਿਤਾਣੇ ਹੋ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਲਈਏ। ਪਰ ਹੁੰਦਾ ਕੀ ਹੈ, ਨਾਨਕ ਤੁਮਰੇ ਕਿਰਪਾ ਤਰੈ, ਹੇ ਨਾਨਕ ਤੁਹਾਡੀ ਬਖਸ਼ਿਸ਼ ਦੇ ਰਾਹੀਂ, ਤੁਹਾਡੀ ਕਿਰਪਾ ਦੇ ਰਾਹੀਂ ਇਸ ਭਾਉ ਸਾਗਰ ਤੋਂ ਤਰ ਸਕਦੇ ਹਾਂ। ਕਿਉਂਕਿ ਦੁਨੀਆ ਦੇ ਅੰਦਰ ਇਸ ਭਾਉ ਸਾਗਰ ਤੋਂ ਤਰਨ ਵਾਸਤੇ ਅਨੇਕਾਂ ਲੋਕ ਯਤਨ ਕਰ ਰਹੇ ਨੇ, ਔਰ ਵੱਖ ਵੱਖ ਧਰਮਾਂ ਦੇ ਵਿੱਚ ਵੱਖੋ ਵੱਖਰੇ ਵਿਚਾਰ, ਵੱਖੋ ਵੱਖਰੇ ਸਿਧਾਂਤ ਉਹਨਾਂ ਨੇ ਆਪੋ ਆਪਣੇ ਧਰਮਾਂ ਦੇ ਵਿੱਚ ਅਪਣਾ ਲਏ। ਅੱਜ ਭਾਈ ਗੁਰਦਾਸ ਜੀ ਨੇ ਇਸ ਵਾਰ ਦੀ ਪੌੜੀ ਦੇ ਵਿੱਚ ਯੋਗ ਮਤ ਦਾ ਜ਼ਿਕਰ ਕੀਤਾ ਹੈ। ਯੋਗੀਆਂ ਦਾ ਆਪਣਾ ਮਤ ਹੈ, ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਲ ਉਹਨਾਂ ਦਾ ਸੰਵਾਦ ਹੋਇਆ, ਉਹਨਾਂ ਦੀ ਵਿਚਾਰ ਹੋਈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਯੋਗੀਆਂ ਦੇ ਨਾਲ ਚਰਚਾ ਕਰਦੇ ਨੇ, ਵਿਚਾਰ ਕਰਦੇ ਨੇ, ਔਰ ਉਹਨਾਂ ਦੇ ਵਿਚਾਰ ਸਨਾਤਨੀਆਂ ਦੇ ਨਾਲ ਵੀ ਹੋਈ, ਹਿੰਦੂਆਂ ਦੇ ਨਾਲ ਹੋਈ, ਮੁਸਲਮਾਨਾਂ ਦੇ ਨਾਲ ਹੋਈ, ਦੁਸ਼ਟਾਂ ਅਤੇ ਚੋਰਾਂ ਦੇ ਨਾਲ ਹੋਈ। ਭੂਮੀਆਂ ਚੋਰ ਹੈ, ਸੱਜਣ ਠੱਗ ਹੈ, ਮੱਕੇ ਕਾਬੇ ਜਾਂਦੇ ਨੇ ਉਹਨਾਂ ਦੇ ਨਾਲ ਸਤਿਗੁਰੂ ਦੀ ਵਿਚਾਰ ਹੁੰਦੀ ਹੈ, ਹਿੰਦੂ ਤੀਰਥਾਂ 'ਤੇ ਜਾਂਦੇ ਨੇ ਉੱਥੇ ਉਹ ਬ੍ਰਾਹਮਣਾਂ ਦੇ ਨਾਲ ਵਿਚਾਰ ਹੁੰਦੀ ਹੈ। ਉਹਨਾਂ ਨੂੰ ਸਤਿਗੁਰੂ ਨੇ ਸੱਚ ਦਾ ਉਪਦੇਸ਼ ਦ੍ਰਿੜ ਕਰਾਇਆ, ਇੱਕ ਪਰਮੇਸ਼ਵਰ ਦੀ ਗੱਲ ਉਹਨਾਂ ਨੂੰ ਸਰਵਣ ਕਰਾਈ। ਪਰ ਕਿਸੇ ਨੇ ਸਤਿਗੁਰੂ ਨੂੰ ਇਹ ਨਹੀਂ ਆਖਿਆ ਜੋ ਯੋਗੀਆਂ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਿਹਾ। ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬੋਲ ਲਿਖੇ, ਕਲਯੁਗ ਅੰਦਰ ਜੋਤ ਜਗਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਤੁਹਾਡੀ ਕਮਾਈ ਵੱਡੀ ਹੈ। ਕਲਯੁਗ ਦੇ ਅੰਦਰ ਦੁਨੀਆ ਦੇ ਲੋਕਾਂ ਨੂੰ ਤੁਸੀਂ ਸੱਚ ਦੇ ਗਿਆਨ ਦੇ ਰਾਹੀਂ ਲੋਕਾਂ ਦੇ ਮਨਾਂ ਦੇ ਵਿੱਚ ਪ੍ਰਕਾਸ਼ ਕੀਤਾ ਗਿਆਨ ਦਾ। ਇਹ ਯੋਗੀਆਂ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਿਉਂ ਆਖਿਆ? ਕਿਉਂਕਿ ਉਹਨਾਂ ਦੇ ਕੋਲ ਆਪਣਾ ਤਜਰਬਾ ਬਹੁਤ ਸੀ, ਇਹ ਵਿਦਵਾਨ ਸਨ। ਯੋਗੀ ਇਹ ਜੰਗਲਾਂ ਦੇ ਵਿੱਚ ਗਏ ਔਰ ਆਪਣੇ ਕੋਈ ਰੋਜ਼ੀ ਰੋਟੀ ਵਾਸ ਕਮਾਉਣ ਵਾਸਤੇ ਨਹੀਂ, ਇਹ ਕੇਵਲ ਮਨ ਦੀ ਸ਼ਾਂਤੀ ਦੇ ਲਈ, ਮਨ ਦੇ ਟਿਕਾਓ ਦੇ ਲਈ ਇਹਨਾਂ ਨੇ ਗ੍ਰਸਤ ਨੂੰ ਤਿਆਗਿਆ, ਗ੍ਰਸਤ ਨੂੰ ਛੱਡਿਆ, ਜੰਗਲਾਂ ਦੇ ਵਿੱਚ ਨਿਵਾਸ ਕੀਤਾ। ਇਹ ਰਾਜੇ ਮਹਾਰਾਜੇ ਵੀ ਹੋਏ ਨੇ ਭਰਥਰੀ ਵਰਗੇ, ਜਿਹੜੇ ਆਪਣਾ ਰਾਜ ਭਾਗ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਗਏ। ਇਹਨਾਂ ਦਾ ਮਕਸਦ ਕੇਵਲ ਰੋਟੀ ਕਮਾਉਣਾ ਨਹੀਂ, ਮਨ ਦੀ ਸ਼ਾਂਤੀ ਔਰ ਮਨ ਦਾ ਟਿਕਾਓ ਹਾਸਲ ਕਰਨ ਵਾਸਤੇ ਇਹਨਾਂ ਨੇ ਸਾਧਨਾਵਾਂ ਕੀਤੀਆਂ, ਯੋਗ ਮਤ ਦੇ ਵਿੱਚ ਇਹ ਰਿਧੀਆਂ ਸਿੱਧੀਆਂ ਨੂੰ ਅਪਣਾਇਆ। ਭਾਵੇਂ ਇਹਨਾਂ ਦੇ ਕੋਲ ਵਿਚਾਰ ਅਤੇ ਗਿਆਨ ਬਹੁਤ ਸੀ, ਇਹਨਾਂ ਦੇ ਕੋਲ ਤਜਰਬਾ ਬਹੁਤ ਸੀ, ਔਰ ਆਪਣੇ ਤਜਰਬੇ ਦੇ ਮੁਤਾਬਕ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਲ ਇਹਨਾਂ ਦੀ ਵਿਚਾਰ ਹੁੰਦੀ ਹੈ, ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਉਪਦੇਸ਼ ਤੇ ਸਿੱਖਿਆਵਾਂ ਸੁਣ ਕੇ ਇਹਨਾਂ ਨੇ ਆਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਤੁਹਾਡੀ ਕਮਾਈ ਬਹੁਤ ਵੱਡੀ ਹੈ, ਤੁਹਾਡੇ ਕੋਲ ਜਿਹੜਾ ਗਿਆਨ, ਤੁਹਾਡੇ ਕੋਲ ਜਿਹੜਾ ਵਿਚਾਰ ਹੈ, ਤੁਹਾਡਾ ਜਿਹੜਾ ਗੁਰਮਤ ਦਾ ਗਾਡੀ ਰਾਹ, ਤੁਸੀਂ ਆਪਣੇ ਸਿੱਖਾਂ ਨੂੰ ਇਹ ਗੁਰਮਤ ਦਾ ਉਪਦੇਸ਼ ਦ੍ਰਿੜ ਕਰਾਇਆ ਹੈ, ਇਹ ਤੁਹਾਡੀ ਬਹੁਤ ਵੱਡੀ ਕਮਾਈ ਹੈ। ਇਸੇ ਕਰਕੇ ਉਹਨਾਂ ਨੇ ਇਹ ਆਖਿਆ ਜਿਹੜੀ ਗੱਲ ਭਾਈ ਗੁਰਦਾਸ ਜੀ ਨੇ ਆਖੀ, ਧੰਨ ਨਾਨਕ ਤੇਰੀ ਵੱਡੀ ਕਮਾਈ। ਰਾਮਕਲੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪ੍ਰਸਿੱਧ ਬਾਣੀ ਹੈ, ਸਿੱਧ ਗੋਸ਼ਟ। ਇਸ ਬਾਣੀ ਦੇ ਵਿੱਚ ਉਹਨਾਂ ਦੇ ਕੁਝ ਸਵਾਲ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਵਾਬ ਦਿੱਤੇ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸਵਾਲ ਕੋਈ ਨਹੀਂ। ਸਤਿਗੁਰੂ ਨੇ ਜੋਗੀਆਂ ਤੋਂ ਸਵਾਲ ਨਹੀਂ ਕੀਤਾ, ਕੇਵਲ ਜਵਾਬ ਦਿੱਤੇ ਨੇ। ਮੈਂ ਇੱਕ ਬੇਨਤੀ ਨਾਲ ਕਰਦੇ ਹਾਂ, ਸਵਾਲ ਜਿਹੜਾ ਮਨੁੱਖ ਕਰਦਾ ਹੈ, ਸਵਾਲ ਦੇ ਵਿੱਚੋਂ ਦੁੱਖ ਪ੍ਰਗਟ ਹੁੰਦਾ ਹੈ। ਜਿਹੜਾ ਮਨੁੱਖ ਸਵਾਲੀ ਹੈ, ਉਹਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਦੁੱਖ ਹੋਵੇਗਾ। ਉਹੀ ਮਨੁੱਖ ਸਵਾਲ ਕਰਦਾ, ਉਹੀ ਪੁੱਛਦਾ ਹੈ, ਜਿਸ ਦੇ ਅੰਦਰ ਕੋਈ ਤੜਫ ਹੋਵੇ, ਕੋਈ ਦੁੱਖ ਹੋਵੇ। ਕਿਉਂਕਿ ਜਿਹੜਾ ਮਨੁੱਖ ਰੋਗੀ ਹੈ, ਉਹ ਵੈਦ ਦੀ ਭਾਲ ਕਰਦਾ। ਜਿਹੜਾ ਮਨੁੱਖ ਰੋਗੀ ਹੈ, ਉਹ ਦਵਾਈ ਦੀ ਭਾਲ ਕਰਦਾ, ਉਹ ਸਿਆਣਾ ਡਾਕਟਰ ਲੱਭਦਾ। ਅਤੇ ਸੱਚਾਈ ਇਹ ਹੈ, ਇਹ ਯੋਗ ਮਤ ਨੂੰ ਧਾਰਨ ਕਰਨ ਵਾਲੇ ਯੋਗੀ, ਉਹਨਾਂ ਨੇ ਸਵਾਲ ਕੀਤੇ, ਅਤੇ ਸਵਾਲ ਦਾ ਭਾਵ ਉਹਨਾਂ ਦੇ ਅੰਦਰ ਰੋਗ ਸੀ। ਆਪਣੇ ਰੋਗ ਦੀ ਨਿਵਰਤੀ ਦੇ ਲਈ ਉਹਨਾਂ ਨੇ ਸਵਾਲ ਕੀਤੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਵਾਬ ਦਿੱਤੇ। ਸਿੱਧ ਗੋਸ਼ਟ ਬਾਣੀ ਦੇ ਵਿੱਚ ਸਤਿਗੁਰੂ ਦੇ ਜਵਾਬ ਨੇ। ਉੱਥੇ ਜੋਗੀਆਂ ਦਾ ਇੱਕ ਸਵਾਲ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਜਦੋਂ ਉਹ ਕਹਿੰਦੇ ਨੇ, ਜਿਹੜੀ ਗੱਲ ਅੱਜ ਭਾਈ ਗੁਰਦਾਸ ਜੀ ਨੇ ਆਖੀ ਹੈ, ਸਾਹਿਬ ਬਾਣੀ ਦੇ ਰਾਹੀਂ ਸਾਨੂੰ ਸਾਰਿਆਂ ਨੂੰ ਗੁਰਮਤ ਦੇ ਨਾਲ ਜੋੜਦੇ ਨੇ, ਔਰ ਗੁਰਬਾਣੀ ਗੁਰਮਤ ਦਾ ਉਹ ਗਾਡੀ ਰਾਹ ਹੈ। ਭਾਵੇਂ ਕਿਸੇ ਧਰਮ ਦੀ ਗੱਲ ਹੋਵੇ, ਕਿਸੇ ਧਰਮ ਦੀ ਵਿਚਾਰ ਹੋਵੇ, ਗੁਰਬਾਣੀ ਦੇ ਰਾਹੀਂ ਸਤਿਗੁਰੂ ਨੇ ਇੱਕ ਨਿਰੰਕਾਰ ਦੇ ਨਾਲ ਸਾਰਿਆਂ ਨੂੰ ਇੱਕ ਨਿਰੰਕਾਰ ਦੇ ਨਾਲ ਮਿਲਾਇਆ ਅਤੇ ਜੋੜਿਆ, ਤਾਂ ਕਿ ਜੀਵਨ ਦੇ ਵਿੱਚੋਂ ਵਹਿਮ ਅਤੇ ਭਰਮ ਨਿਕਲ ਜਾਣ। ਭਾਈ ਗੁਰਦਾਸ ਜੀ ਨੇ ਗੱਲ ਆਖੀ ਕਿ 12 ਪੰਥ ਸਦਾਇਕ ਹੈ, ਗੁਰਮੁਖ ਗਾਡੀ ਰਾਹ ਚਲਾਇਆ, 12 ਉਹਨਾਂ ਦੇ ਫਿਰਕੇ। ਔਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਸਿੱਧ ਗੋਸ਼ਟ ਦੇ ਅੰਦਰ ਜੋਗੀ ਨੇ ਜਿਹੜੀ ਗੱਲ ਆਖੀ, ਉਹ ਕਹਿੰਦਾ ਹੈ, ਦਰਸ਼ਨ ਭੇਖ ਕਰੋ ਜੋਗਿੰਦਰਾ, ਮੁੰਦਰਾਂ ਝੋਲੇ ਖਿੰਥਾ, 12 ਅੰਤਰ ਏਕ ਸਰੇਵ, ਖੱਟ ਦਰਸ਼ਨ ਇੱਕ ਪੰਥਾ। 6 ਮਤ ਨੇ, ਜਿਵੇਂ ਜੋਗੀ, ਵੈਸ਼ਨੋ, ਸਨਾਤਨੀ, ਇਹਨਾਂ ਦੇ ਵਿੱਚ ਜੋਗੀਆਂ ਦੇ ਵਿੱਚ 12 ਫਿਰਕੇ ਨੇ। ਅਤੇ ਉਹ ਕਹਿੰਦਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਿ ਸਾਡੇ ਜੋਗੀਆਂ ਦੇ 12 ਫਿਰਕੇ ਨੇ, ਅਤੇ 12 ਦੇ ਵਿੱਚੋਂ ਸਭ ਤੋਂ ਜਿਹੜਾ ਉੱਤਮ ਸ੍ਰੇਸ਼ਟ ਆਈ ਪੰਥ ਹੈ, ਜਿਸ ਦਾ ਜ਼ਿਕਰ ਸਤਿਗੁਰੂ ਨੇ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਵੀ ਕੀਤਾ। ਆਈ ਪੰਥੀ ਸਗਲ ਜਮਾਤੀ, ਉਹ ਆਈ ਪੰਥ ਉਹਨਾਂ ਦਾ ਸਭ ਤੋਂ ਉੱਤਮ ਸ੍ਰੇਸ਼ਟ ਵੱਡਾ ਫਰਕ ਹੈ। ਅਤੇ ਜੋਗੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਨੇ ਕਿ ਤੁਸੀਂ ਧੰਨ ਹੋ, ਤੁਹਾਡੀ ਕਮਾਈ ਵੱਡੀ ਹੈ, ਅਤੇ ਤੁਹਾਨੂੰ ਅਸੀਂ ਇੱਕ ਔਫਰ ਕਰਦੇ ਹਾਂ, ਤੁਸੀਂ ਸਾਡੇ ਆਈ ਪੰਥ ਨੂੰ ਧਾਰਨ ਕਰ ਲਵੋ। ਐਸਾ ਹੁੰਦਾ ਹੈ ਦੁਨੀਆਂ ਦੇ ਵਿੱਚ, ਆਪਣਾ ਪ੍ਰਭਾਵ ਪਾਉਣ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਉਹਨਾਂ ਨੇ ਆਫਰ ਦਿੱਤੇ ਕਿ ਸਾਡੇ ਆਈ ਪੰਥ ਨੂੰ ਧਾਰਨ ਕਰ ਲਵੋ, ਤੁਹਾਨੂੰ ਅਸੀਂ ਆਪਣੇ ਆਈ ਪੰਥ ਦਾ ਆਗੂ ਮੰਨ ਲਵਾਂਗੇ। ਦਰਸ਼ਨ ਭੇਖ ਕਰੋ ਜੋਗਿੰਦਰਾ, ਮੁੰਦਰਾਂ ਝੋਲੇ ਖਿੰਥਾ, ਇਹ ਸਾਡੇ ਆਈ ਧਰਮ ਦੇ ਜਿਹੜੇ ਨਿਸ਼ਾਨ ਚਿੰਨ੍ਹ ਨੇ। ਕੰਨਾਂ ਦੇ ਵਿੱਚ ਮੁੰਦਰਾਂ ਪਾਉਣੀਆਂ, ਝੋਲੇ ਰੱਖਣੀ, ਇਹ ਤੁਸੀਂ ਧਾਰਨ ਕਰ ਲਵੋ। ਮੁੰਦਰਾਂ ਝੋਲੇ ਖਿੰਥਾ, ਬਾਰਾਂ ਅੰਤਰ ਏਕ ਸਰੇਵੋ, ਖੱਟ ਦਰਸ਼ਨ ਇੱਕ ਪੰਥਾ, ਇਨ ਬਿਦ ਮਨ ਸਮਝਾਈਏ ਪੁਰਖਾ, ਬਹੁੜ ਚੋਟ ਨਾ ਖਾਈਏ। ਕਹਿੰਦੇ ਇਹ ਜੇ ਆਪਣੇ ਜੀਵਨ ਦੇ ਵਿੱਚ ਤੁਸੀਂ ਧਾਰਨ ਕਰ ਲਿਆ, ਫਿਰ ਮਨੁੱਖ ਦੁਨੀਆਂ ਦੇ ਵਿੱਚ ਵਿਕਾਰਾਂ ਤੋਂ ਮਾਰ ਨਹੀਂ ਖਾਂਦਾ, ਬਹੁੜ ਚੋਟ ਨਾ ਖਾਈਏ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਗੱਲ ਆਖੀ, ਕਹਿੰਦੇ ਨਾਨਕ ਗੁਰਮੁਖ ਬੁੱਝੈ, ਜੇ ਗੁਰੂ ਦੇ ਰਾਹੀਂ ਸਿੱਖ ਨੇ ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਅੰਦਰ ਦ੍ਰਿੜ ਕਰ ਲਿਆ, ਤੇ ਫਿਰ ਦੁਨੀਆਂ ਦੇ ਅੰਦਰ ਇਹਨਾਂ ਪਖੰਡਾਂ ਦੇ ਵਿੱਚ ਪੈਣ ਦੀ ਲੋੜ ਨਹੀਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਗੁਰਮਤ ਦਾ ਉਪਦੇਸ਼, ਗੁਰਮਤ ਦੀ ਸਿੱਖਿਆ ਦਿੱਤੀ ਕਿ ਸਾਡੇ ਸਿੱਖ ਮਤ ਦੇ ਵਿੱਚ, ਸਿੱਖ ਧਰਮ ਦੇ ਵਿੱਚ, ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਯੋਗ ਮਤ ਨੂੰ ਧਾਰਨ ਕਰਨ ਦੀ ਲੋੜ ਨਹੀਂ। ਇੱਥੇ ਗੁਰੂ ਦੀ ਸਿੱਖਿਆ ਔਰ ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦਿਆਂ ਦੇ ਵਿੱਚ ਕਮਾਉਣਾ ਹੈ। ਸਤਿਗੁਰੂ ਨੇ ਉਹ ਵਿਚਾਰ ਉਹਨਾਂ ਨੂੰ ਬਖਸ਼ਿਸ਼ ਕੀਤੀ ਕਿ ਅਸੀਂ ਦੂਸਰਿਆਂ ਦੇ ਮਤ ਨੂੰ ਧਾਰਨ ਕਰਨ ਵਾਸਤੇ ਨਹੀਂ, ਸਾਡੇ ਕੋਲ ਸਤਿਗੁਰੂ ਦੀ ਬਾਣੀ ਦਾ ਖਜ਼ਾਨਾ ਹੈ ਔਰ ਬਾਣੀ ਦੇ ਮੁਤਾਬਕ ਅਸੀਂ ਆਪਣੇ ਸਿੱਖਾਂ ਨੂੰ, ਆਪਣੇ ਸੇਵਕਾਂ ਨੂੰ ਗੁਰਮਤ ਦੇ ਮਾਰਗ 'ਤੇ ਤੋਰਦੇ ਹਾਂ। ਅੱਜ ਭਾਈ ਗੁਰਦਾਸ ਜੀ ਨੇ ਉਹ ਗੱਲ ਆਖੀ, ਗੁਰਮੁਖ ਗਾਡੀ ਰਾਹ ਚਲਾਇਆ, ਇਹ ਗੁਰਮਤ ਦਾ ਗਾਡੀ ਰਾਹ, ਇਸ ਰਸਤੇ 'ਤੇ ਸਿੱਖ ਤੁਰਿਆ ਆਪਣੀ ਮੰਜ਼ਿਲ ਤੱਕ ਪਹੁੰਚਦੇ। ਔਰ ਕਿਵੇਂ ਜੀਵਨ ਦੇ ਵਿੱਚ ਸਫਲਤਾ ਹਾਸਲ ਹੁੰਦੀ ਹੈ, ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦੀ ਗੱਲ ਆਖੀ। ਕਹਿੰਦੇ ਬਾਰਹਿ ਵੰਨੀ ਹੋਏ ਕਹਿ, ਬਾਰਹਿ ਮਾਸੇ ਤੋਲ ਤੁਲਾਇਆ। ਅੱਜ ਦੇ ਸਮੇਂ ਦੇ ਵਿੱਚ ਦੁਨੀਆ ਦੇ ਅੰਦਰ ਕੀਮਤੀ ਧਾਤੂ ਹੈ ਸੋਨਾ, ਸਾਰੇ ਦੁਨੀਆ ਦੇ ਲੋਕ ਪ੍ਰਭਾਵਿਤ ਹੁੰਦੇ ਨੇ, ਪਰ ਸੋਨੇ ਦੇ ਵਿੱਚ ਕਿਤੇ ਖੋਟ ਹੋਵੇ ਤਾਂ ਉਸ ਦਾ ਮੁੱਲ ਨਹੀਂ ਪੈਂਦਾ। ਹਰ ਇੱਕ ਮਨੁੱਖ ਪਵਿੱਤਰ ਸੋਨਾ ਲੱਭਦਾ ਹੈ, ਖੋਟ ਤੋਂ ਰਹਿਤ ਹੋਵੇ, ਉਸ ਦੇ ਵਿੱਚ ਮਿਲਾਵਟ ਨਾ ਹੋਵੇ। ਅਤੇ ਜਿਹੜਾ ਪਵਿੱਤਰ ਸ਼ੁੱਧ ਸੋਨਾ ਜਿਹਨੂੰ ਆਖਿਆ ਜਾਂਦਾ ਹੈ, ਉਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਰਾਂ ਵੰਨੀ ਦਾ ਪਵਿੱਤਰ ਸ਼ੁੱਧ ਸੋਨਾ, ਜਿਸ ਦੇ ਵਿੱਚ ਮਿਲਾਵਟ ਕੋਈ ਨਹੀਂ। ਅਤੇ ਜਿਹੜਾ ਸ਼ੁੱਧ ਸੋਨਾ ਹੈ, ਬਾਰਾਂ ਵੰਨੀ ਹੋਏ ਕਹਿ, ਉਸ ਦਾ ਮੁੱਲ ਪਤਾ ਕਿੰਨਾ ਪੈਂਦਾ ਹੈ? ਭਾਈ ਗੁਰਦਾਸ ਜੀ ਕਹਿੰਦੇ ਨੇ ਬਾਰਾਂ ਮਾਸੇ ਤੋਲ ਤੁਲਾਇਆ। ਉਹ ਫਿਰ ਜਦੋਂ ਤੋਲਿਆ ਜਾਂਦਾ ਹੈ, ਉਹ ਕਿਲੋਆਂ ਦੇ ਭਾਰ ਦੇ ਨਾਲ ਨਹੀਂ, ਉਹ ਮਾਸਿਆਂ ਦੇ ਤੋਲ ਨਾਲ ਤੋਲਿਆ ਜਾਂਦਾ ਹੈ। ਛੋਟੇ ਜਿਹੇ ਆਕਾਰ ਦਾ ਵੱਡਾ ਮੁੱਲ ਪੈਂਦਾ ਹੈ। ਸੋਨਾ ਸ਼ੁੱਧ ਹੋਵੇ, ਛੋਟੇ ਆਕਾਰ ਦਾ ਵੀ ਵੱਡਾ ਮੁੱਲ ਪੈਂਦਾ ਹੈ। ਸਤਿਗੁਰੂ ਨੇ ਆਪਣੇ ਸਿੱਖ ਦੇ ਜੀਵਨ ਦੇ ਅੰਦਰ ਉਹ ਗੁਣਾਂ ਨੂੰ ਭਰਪੂਰ ਕਰ ਦਿੱਤਾ, ਸਿੱਖ ਨੂੰ ਉਹ ਨਿਰਮਲ ਜੀਵਨ ਦਾ ਮਾਲਕ ਬਣਾ ਦਿੱਤਾ ਕਿ ਸਿੱਖ ਦੇ ਜੀਵਨ ਦੇ ਵਿੱਚੋਂ ਖੋਟ ਨਿਕਲ ਜਾਏ। ਜਿਸ ਦੇ ਜੀਵਨ ਦੇ ਵਿੱਚੋਂ ਸਤਿਗੁਰੂ ਨੇ ਸ਼ਬਦ ਦੇ ਰਾਹੀਂ ਮੈਲ ਕੱਢ ਦਿੱਤੀ, ਮੈਲ ਕੀ ਹੈ? ਮਿਲਾਵਟ। ਅਤੇ ਮਿਲਾਵਟ ਹੁੰਦੀ ਹੈ ਸੰਸਾਰ ਦੇ ਅੰਦਰ ਵਿਕਾਰਾਂ ਦੀ, ਪਦਾਰਥਾਂ ਦੀ, ਮੋਹ ਦੀ, ਕਾਮ ਦੀ, ਕ੍ਰੋਧ ਦੀ। ਸਤਿਗੁਰੂ ਦਾ ਸ਼ਬਦ ਸਾਡੇ ਜੀਵਨ ਦੇ ਵਿੱਚੋਂ ਇਹ ਮੈਲ ਕੱਟਦਾ ਹੈ। ਭਾਈ ਗੁਰਦਾਸ ਜੀ ਨੇ ਇੱਕ ਕਵਿਤ ਲਿਖਿਆ ਬੜਾ ਪਿਆਰਾ, ਕਹਿੰਦੇ ਕਦੇ ਧੋਬੀ ਦੇ ਕੋਲ ਬੈਠ ਕੇ ਦੇਖਣਾ, ਕੱਪੜਿਆਂ ਨੂੰ ਧੋਂਦਾ ਬੜੀ ਸ਼ਿਦਕ ਦੇ ਨਾਲ, ਪਰ ਕਿਉਂ ਧੋਂਦਾ? ਉਹਨਾਂ ਦੇ ਵਿੱਚੋਂ ਮੈਲ ਕੱਢਣੀ ਹੈ। ਜੈਸੇ ਧੋਬੀ ਸਾਬਣ ਲਗਾਏ, ਕੱਪੜਿਆਂ ਨੂੰ ਸਾਬਣ, ਹੋਰ ਕਈ ਤਰ੍ਹਾਂ ਦੇ ਪਾਊਡਰ ਲਾ ਕੇ ਉਹਨਾਂ ਨੂੰ ਨਿਰਮਲ ਕਰਦਾ ਹੈ, ਉਹਨਾਂ ਦੇ ਵਿੱਚੋਂ ਮੈਲ ਕੱਢਦਾ ਹੈ ਤੇ ਉਜਲ ਉਹਨਾਂ ਨੂੰ ਨਿਰਮਲ ਬਣਾ ਦਿੰਦਾ ਹੈ। ਫਿਰ ਦੂਸਰੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ, ਸੁਨਿਆਰਾ ਸੋਨੇ ਦੇ ਵਿੱਚੋਂ ਖੋਟ ਕੱਢਦਾ, ਸੋਨੇ ਨੂੰ ਕੁਠਾਲੀ ਦੇ ਵਿੱਚ ਪਾ ਕੇ ਉਹਨੂੰ ਨਿਰਮਲ ਕਰਦਾ, ਪਵਿੱਤਰ ਕਰਦਾ, ਸ਼ੁੱਧ ਕਰਦਾ, ਮਿਲਾਵਟ ਉਸ ਦੇ ਵਿੱਚੋਂ ਨਿਕਲ ਜਾਏ। ਅਤੇ ਸਤਿਗੁਰੂ ਗੁਰਦੇਵ ਪਾਤਸ਼ਾਹ ਆਪਣੇ ਸਿੱਖ ਦੇ ਜੀਵਨ ਦੇ ਵਿੱਚੋਂ ਵਿਕਾਰਾਂ ਦੀ ਮੈਲ ਇੱਕ ਧੋਬੀ ਦੀ ਤਰ੍ਹਾਂ ਉਸ ਦੇ ਜੀਵਨ ਨੂੰ ਪਵਿੱਤਰ ਕਰਦੇ ਨੇ, ਇੱਕ ਸੁਨਿਆਰੇ ਦੀ ਤਰ੍ਹਾਂ ਉਸ ਦੇ ਜੀਵਨ ਦੇ ਵਿੱਚੋਂ ਮੈਲ ਕੱਢਦੇ ਨੇ। ਜੈਸੇ ਧੋਬੀ ਸਾਬਨ ਲਗਾਏ ਪੀਟੈ ਪਾਥਰ ਸੈ, ਨਿਰਮਲ ਕਰਤ ਹੈ ਬਸਨ ਮਲੀਨ ਕੋ, ਜੈਸੇ ਤੋ ਸੁਨਾਰ ਬਾਰੰਬਾਰ ਗਾਰ ਟਾਰ, ਕਰਤ ਅਸ਼ੁੱਧ ਸ਼ੁੱਧ ਕੰਚਨ ਕੁਲੀਨ ਕੋ, ਜੈਸੇ ਪਵਨ ਚੱਕ ਚੂਰਤ ਬਿਰਖ ਮਿਲ, ਮੱਲਿਆ ਗੰਧ ਕਰਤ ਹੈ ਚੰਦਨ ਪ੍ਰਵੀਨ ਕੋ। ਚੰਦਨ ਦਾ ਬੂਟਾ ਜੰਗਲ ਦੇ ਵਿੱਚ ਇੱਕ ਦੋ ਗਿਣਤੀ ਦਾ ਹੁੰਦਾ ਹੈ, ਔਰ ਜ਼ਰੂਰੀ ਨਹੀਂ ਸਾਰੇ ਜੰਗਲਾਂ ਦੇ ਵਿੱਚ ਚੰਦਨ ਦਾ ਬੂਟਾ ਹੋਵੇ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਹੇ, ਲਾਜ਼ਮੀ ਨਹੀਂ ਹਰ ਇੱਕ ਜੰਗਲ ਦੇ ਵਿੱਚ ਚੰਦਨ ਦਾ ਬੂਟਾ ਹੋਵੇ। ਆਕਾਰ ਵੀ ਬਹੁਤ ਛੋਟਾ ਕਿਸੇ ਕਿਸੇ ਜੰਗਲ ਦੇ ਵਿੱਚ ਮਿਲਦਾ ਹੈ, ਪਰ ਇੱਕੋ ਹੋਵੇ, ਛੋਟੇ ਆਕਾਰ ਦਾ ਹੋਵੇ, ਸਾਰੇ ਜੰਗਲ ਨੂੰ ਸੁਗੰਧੀ ਵੰਡਦਾ ਹੈ। ਇਸੇ ਤਰ੍ਹਾਂ ਜਿਹੜਾ ਸਤਿਗੁਰੂ ਹੈ ਔਰ ਸਤਿਗੁਰੂ ਦਾ ਉਪਦੇਸ਼ ਹੈ, ਤੈਸੇ ਗੁਰਸਿੱਖਨ ਦਿਖਾਏ ਕੈ ਬਿਰਥਾ ਵਿਵੇਕ, ਗੁਰੂ ਕੀ ਕਰਦਾ ਹੈ, ਗੁਰਸਿੱਖਾਂ ਨੂੰ ਗੁਰੂ ਦੀ ਮਤ ਬਖਸ਼ਿਸ਼ ਕਰਕੇ ਉਹਨਾਂ ਦੇ ਅੰਦਰ ਗੁਰਮਤ ਦਾ ਪ੍ਰਕਾਸ਼ ਕਰਾਉਂਦਾ ਹੈ। ਤੈਸੇ ਗੁਰਸਿੱਖਨ ਦਿਖਾਏ ਕੈ ਬਿਰਥਾ ਵਿਵੇਕ, ਮਾਇਆ ਮਲਕਾਟ ਪਰੈ ਨਿਜ ਪਦ ਚੇਨ ਕੋ, ਆਪਣੇ ਅੰਦਰੂਨੀ ਜੀਵਨ ਦੀ ਪਛਾਣ ਕਰਾਉਂਦਾ। ਮੇਰਾ ਸਤਿਗੁਰੂ ਸ਼ਬਦ ਦੀ ਵਿਚਾਰ ਦੇ ਰਾਹੀਂ, ਬਾਣੀ ਦੇ ਰਾਹੀਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਦੋਂ ਸੁਨਿਆਰੇ ਨੇ ਉਸ ਸੋਨੇ ਨੂੰ ਪਵਿੱਤਰ ਕਰ ਦਿੱਤਾ, ਬਾਜ਼ਾਰ ਦੇ ਅੰਦਰ ਉਸ ਦਾ ਮੁੱਲ ਵਧੇਰੇ ਪੈਂਦਾ ਹੈ, ਖੋਟੇ ਸੋਨੇ ਦਾ ਨਹੀਂ। ਬਾਰਾਂ ਵੰਨੀ ਦਾ ਪਵਿੱਤਰ ਸੋਨਾ ਹੋਵੇ, ਬਾਜ਼ਾਰ ਦੇ ਵਿੱਚ ਉਸ ਦਾ ਮੁੱਲ ਪੈਂਦਾ ਹੈ। ਕਹਿੰਦੇ ਦੁਨੀਆਂ ਦੇ ਅੰਦਰ ਸਿੱਖ ਦੇ ਜੀਵਨ ਨੂੰ ਸਤਿਗੁਰੂ ਨੇ ਜਦੋਂ ਗੁਰੂ ਕੇ ਸ਼ਬਦ ਦੇ ਰਾਹੀਂ ਪਵਿੱਤਰ ਕਰ ਦਿੱਤਾ, ਨਿਰਮਲ ਕਰ ਦਿੱਤਾ, ਜੀਵਨ ਦੇ ਵਿੱਚੋਂ ਮੈਲ ਕੱਟ ਦਿੱਤੇ, ਫਿਰ ਉਸ ਸਿੱਖ ਦੇ ਜੀਵਨ ਦਾ ਮੁੱਲ ਪੈਂਦਾ ਹੈ। ਔਰ ਕੇਵਲ ਸੰਸਾਰ ਦੇ ਵਿੱਚ ਨਹੀਂ, ਸਿੱਖ ਦੇ ਜੀਵਨ ਦਾ ਮੁੱਲ ਲੋਕ ਅਤੇ ਪਰਲੋਕ ਦੇ ਵਿੱਚ ਪੈਂਦਾ ਹੈ। ਐਸੇ ਸਿੱਖ ਦਾ ਜੀਵਨ ਲੋਕ ਅਤੇ ਪਰਲੋਕ ਦੇ ਵਿੱਚ ਸੁਹੇਲਾ ਹੁੰਦਾ ਹੈ, ਜਿਸ ਦੇ ਅੰਦਰ ਸਤਿਗੁਰੂ ਨੇ ਗੁਣਾਂ ਨੂੰ ਭਰਪੂਰ ਕਰ ਦਿੱਤਾ। ਔਰ ਐਸੇ ਗੁਣਵਾਨ ਸਿੱਖ ਦੇ ਜੀਵਨ ਦੇ ਲਈ ਸਤਿਗੁਰੂ ਨੇ ਬਾਣੀ ਦੇ ਵਿੱਚ ਆਖਿਆ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨੈ ਤੂੰ ਨਹਿ ਛੁਟੈ ਨਿਕਟ ਨਾ ਜਾਇਓ ਦੂਤ। ਜਿਹੜਾ ਸਿੱਖ ਆਪਣੇ ਅੰਦਰ ਸਤਿਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ, ਗੁਰੂ ਕੇ ਬਚਨ ਨੂੰ ਸੁਣਦਾ ਹੈ, ਗੁਰੂ ਕੇ ਬਚਨ ਮੁਤਾਬਕ ਜੀਵਨ ਨੂੰ ਬਤੀਤ ਕਰਦਾ, ਉੱਥੇ ਧਰਮ ਰਾਜ ਦੇ ਦੂਤ ਵੀ ਨੇੜੇ ਨਹੀਂ ਆਉਂਦੇ। ਨਾ ਹਉ ਨੈ ਤੂੰ ਨਹਿ ਛੁਟੈ ਨਿਕਟ ਨਾ ਜਾਇਓ ਦੂਤ, ਕਿਉਂਕਿ ਗੁਰੂ ਨੇ ਉਹਨਾਂ ਦੇ ਜੀਵਨ ਨੂੰ ਸਵਾਰਿਆ। ਔਰ ਅਕਾਲ ਪੁਰਖ ਪਰਮਾਤਮਾ ਨੇ ਧਰਮ ਰਾਜ ਨੂੰ ਇਹ ਹੁਕਮ ਕਰ ਦਿੱਤਾ, ਧਰਮ ਰਾਏ ਨੂੰ ਹੁਕਮ ਹੈ, ਮੈਂ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ। ਉਹ ਗੁਲਾਮ ਨੇ ਜਮਦੂਤਾਂ ਦੇ, ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦੀ ਵਡਿਆਈ ਨਹੀਂ, ਨਿਰੰਕਾਰ ਦਾ ਨਾਮ ਨਹੀਂ। ਸਤਿਗੁਰੂ ਨੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਿਆ, ਨਾਮ ਦੇ ਨਾਲ ਜੋੜਿਆ। ਔਰ ਜਿਹੜਾ ਸਤਿਗੁਰੂ ਦੇ ਇਸ ਉਪਦੇਸ਼ ਦਾ ਧਾਰਨੀ ਬਣ ਜਾਏ, ਉਹ ਲੋਕ ਅਤੇ ਪ੍ਰਲੋਕ ਸੁਹੇਲਾ ਕਰ ਲੈਂਦਾ। ਉਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਪਾਰਸ, ਪਾਰਸ ਪਰਸ ਕਰਾਇਆ, ਗੁਰੂ ਪਾਰਸ ਹੈ, ਗੁਰੂ ਪਾਰਸ ਦੇ ਨਾਲ ਜੁੜਿਆ ਸਾਡਾ ਜੀਵਨ ਬਾਰਾਂ ਵੰਨੀ ਦੇ ਸੋਨੇ ਵਰਗਾ ਨਿਰਮਲ ਅਤੇ ਪਵਿੱਤਰ ਬਣਦਾ, ਸਤਿਗੁਰੂ ਦੇ ਉਪਦੇਸ਼ ਨੂੰ ਹਿਰਦਿਆਂ ਦੇ ਵਿੱਚ ਕਮਾ ਕੇ। ਜਿਹੜੀ ਗੱਲ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਖੀ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਅੰਦਰੋਂ ਵੀ ਪਵਿੱਤਰ ਬਾਹਰੋਂ ਵੀ ਪਵਿੱਤਰ ਉਹ ਸਿੱਖ ਦੇ ਜੀਵਨ ਨੂੰ ਸਤਿਗੁਰੂ ਨੇ ਵਹਿਮਾਂ ਤੇ ਪਖੰਡਾਂ ਦੇ ਵਿੱਚੋਂ ਕੱਢ ਕੇ ਇੱਕ ਸ਼ਬਦ ਦੇ ਰਾਹੀਂ ਨਿਰੰਕਾਰ ਦੇ ਨਾਲ ਜੋੜਿਆ ਅਤੇ ਜਿਹੜਾ ਇਸ ਜੀਵਨ ਦਾ ਮਾਲਕ ਬਣ ਜਾਂਦਾ ਉਸ ਨੂੰ ਸਤਿਗੁਰੂ ਨੇ ਵਡਿਆਈ ਦਿੱਤੀ, ਮਹੰਤਾ ਦਿੱਤੀ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੇ ਖੱਟਿਆ ਭਲੇ ਸੇ ਬਣ ਜਾ ਰਹੇ, ਉਹਨਾਂ ਦਾ ਇਹ ਜਨਮ ਰਤਨ ਵਰਗਾ ਜਿਹੜਾ ਕੀਮਤੀ ਜਨਮ ਹੈ ਇਹ ਸਤਿਗੁਰੂ ਦੀ ਬਖਸ਼ਿਸ਼ ਦੇ ਰਾਹੀਂ ਮਾਲਕ ਦੇ ਦਰ 'ਤੇ ਪ੍ਰਵਾਨ ਹੁੰਦਾ ਹੈ। ਔਰ ਸਤਿਗੁਰੂ ਇਹ ਰਹਿਮਤ ਇਹ ਬਖਸ਼ਿਸ਼ ਸਾਰਿਆਂ ਨੂੰ ਬਖਸ਼ਿਸ਼ ਕਰਕੇ ਨਿਵਾਜਣ ਤਾਂ ਕਿ ਸਾਡੇ ਸਾਰਿਆਂ ਦੇ ਜੀਵਨ ਦੇ ਅੰਦਰ ਸਤਿਗੁਰੂ ਦੀ ਬਾਣੀ ਦੀ ਵਿਚਾਰ ਔਰ ਜੋ ਸਾਹਿਬ ਨੇ ਸ਼ਬਦ ਦੇ ਰਾਹੀਂ ਗਿਆਨ ਅਤੇ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਉਸ ਮੁਤਾਬਕ ਆਪਣੀ ਜ਼ਿੰਦਗੀ ਨੂੰ ਜਿਉਂਦੇ ਹਾਂ, ਆਪਣੇ ਜੀਵਨ ਨੂੰ ਬਤੀਤ ਕਰਦੇ ਹਾਂ, ਗੁਰੂ ਕਿਆਂ ਬਖਸ਼ਿਸ਼ਾਂ ਦੇ ਪਾਤਰ ਬਣ ਸਕੀਏ। ਇਹ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ, ਇੰਨੀਆਂ ਕੁ ਵਿਚਾਰਾਂ ਆਪ ਜੀ ਨੇ ਪ੍ਰਵਾਨ ਕਰਨੀਆਂ, ਸਤਿਗੁਰੂ ਦੇ ਉਪਦੇਸ਼ ਆਪਣੇ ਹਿਰਦਿਆਂ ਦੇ ਵਿੱਚ ਧਾਰਨ ਕਰ ਲੈਣੇ ਤਾਂ ਕਿ ਲੋਕ ਪ੍ਰਲੋਕ ਸੁਹੇਲਾ ਹੋ ਸਕੇ, ਸਤਿਗੁਰੂ ਬਖਸ਼ਿਸ਼ ਕਰਨ। ਆਓ ਹੁਣ ਢਾਡੀ ਸਿੰਘਾਂ ਨੇ ਆਪ ਜੀ ਨੂੰ ਇਤਿਹਾਸ ਸਰਵਣ ਕਰਾਉਣੇ ਨੇ, ਬੜੇ ਪ੍ਰੇਮ ਸਤਿਕਾਰ ਦੇ ਨਾਲ ਆਪ ਜੀ ਨੇ ਇਸੇ ਤਰ੍ਹਾਂ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹੈ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਮਾਂ ਹੈ ਗੁਰ ਇਤਿਹਾਸ ਦੀਆਂ ਵਿਚਾਰਾਂ ਦਾ, ਢਾਡੀ ਵਾਰਾਂ ਦਾ, ਇਤਿਹਾਸ ਦੀ ਸਾਂਝ ਢਾਡੀ ਵਾਰਾਂ ਦੀ ਸਾਂਝ ਕਰ ਰਹੇ ਹਨ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ ਅਤੇ ਉਹਨਾਂ ਦਾ ਢਾਡੀ ਜਥਾ। ਆਓ ਢਾਡੀ ਜਥੇ ਪਾਸੋਂ ਗੁਰ ਇਤਿਹਾਸ ਢਾਡੀ ਵਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਉਪਰੰਤ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

0: ਚੱਲ ਪੱਖਾ ਝਾੜ ਜੋੜੇ ਪੌੜੀ ਏ ਸੱਚ ਖੰਡ ਦੀ ਚਾਰੂ
1: ਬਖਸ਼ੀਸ਼ ਕਵੀ ਸ਼ਰਦੀ ਬਖਸ਼ੀਸ਼ ਕਵੀ ਸ਼ਰਦੀ ਕਲਮ ਹੈ ਬਾਹਰ ਵਾਰ ਕਰ ਲਾਂਦੀ ਪੁੰਨ।

0: ਚਬਰ ਤਖ਼ਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤੀ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ ਸਾਰੀਆਂ ਹੀ ਗੁਰਸੰਗਤਾਂ ਧੰਤਾਂ ਦੇ ਯੋਗ ਹੋ ਜੋ ਸੰਧਿਆ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਗਿਆਨੀ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਆਪ ਗੁਰਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ। ਕੁਝ ਸਮਾਂ ਅਸੀਂ ਆਪ ਗੁਰਸੰਗਤ ਦੇ ਦਰਸ਼ਨ ਕਰਨੇ ਹੈ, ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਹੋਏ ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਗੁਰੂ ਸਾਹਿਬ ਤੁਹਾਡੀਆਂ ਸੇਵਾਵਾਂ ਅਤੇ ਭਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵੀਰਾਂ ਨੇ ਕਾਵਿ ਰਚਨਾ ਬੋਲੀ ਹੈ, ਢਾਡੀ ਕਲਾ ਦੀ ਇੱਕ ਸੁੰਦਰ ਬਨਗੀ ਕਿ ਤੇਰੀ ਉਮਰ ਬੀਤਦੀ ਜਾਂਦੀ ਪੁੰਨ ਦਾਨ ਭਜਨ ਕਰ ਲੈ। ਸੋ ਪਿਆਰੇ ਖਾਲਸਾ ਜੀ, ਸਾਰੀਆਂ ਜੂਨੀਆਂ ਦੇ ਵਿੱਚੋਂ ਜਿਹੜੀ ਉੱਤਮ ਜੂਨੀ ਹੈ ਉਹ ਮਨੁੱਖਾ ਦੇ ਹੀ ਹੈ। ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰੰਗ ਬਾਰ। ਪਤਾ ਨਹੀਂ ਕਿੰਨੀ ਵਾਰੀ ਮੌਤ ਮਿਲੀ ਹੋਣੀ ਹੈ, ਕਿੰਨੀ ਵਾਰੀ ਜਨਮ ਮਿਲਿਆ ਹੋਣਾ ਹੈ, ਫਿਰ 84 ਲੱਖ ਜੂਨੀ ਭੁਗਤੋਂ ਤੋਂ ਬਾਅਦ ਇਹ ਮਨੁੱਖਾ ਦੇ ਹੀ ਮਿਲੀ ਹੈ, ਗੁਰੂ ਦਾ ਦੁਆਰਾ ਮਿਲਿਆ, ਗੁਰੂ ਦੇ ਦੁਆਰੇ 'ਤੇ ਬੈਠੇ ਹੈ। ਕੋਈ ਪਿਛਲਾ ਊਜਲ ਕਰਮ ਕਰਿਆ ਹੋਊਗਾ, ਕੋਈ ਚੰਗਾ ਕਰਮ ਕਰਿਆ ਹੋਣਾ, ਜਿਹੜੇ ਇਸ ਜਨਮ ਦੇ ਵਿੱਚ ਹੀ ਅਸੀਂ ਸਾਰੇ ਜਾਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ, ਗੁਰੂ ਦੇ ਲੜ ਲੱਗੇ ਹੋਏ ਹੈ। ਸੋ ਪਿਆਰੇ ਖਾਲਸਾ ਜੀ, ਇਹ ਜਿਹੜੀ ਗੁੜਤੀ ਹੈ ਇਹ ਬਚਪਨ ਤੋਂ ਮਿਲਦੀ ਹੈ। ਜੇ ਬੱਚਿਆਂ ਨੂੰ ਬਚਪਨ ਤੋਂ ਹੀ ਜਾਗ ਲਾਇਆ ਜਾਵੇ ਇਸ ਨਾਮ ਬਾਣੀ ਦਾ, ਸੇਵਾ ਸਿਮਰਨ ਦਾ, ਫਿਰ ਬੱਚੇ ਗਾਂਹ ਜਾ ਕੇ ਫੇਲ ਨਹੀਂ ਹੁੰਦੇ। ਇਹ ਪਰੋਪਕਾਰ ਹੈ ਮਾਪਿਆਂ ਦਾ। ਜੇ ਮਾਪੇ ਮਾਤਾ ਪਿਤਾ ਗੁਰਬਾਣੀ ਨਾਲ ਜੁੜੇ ਆ, ਗੁਰੂ ਦੇ ਲੜ ਲੱਗੇ ਹੈ, ਜਾਂ ਦਾਦਾ ਦਾਦੀ ਜੁੜੇ ਹਨ, ਇਸੇ ਤਰ੍ਹਾਂ ਇਹ ਪ੍ਰਕਿਰਿਆ ਜਾਰੀ ਰਹਿੰਦੀ ਹੈ। ਜਦੋਂ ਅਸੀਂ ਬੱਚਿਆਂ ਨੂੰ ਗੁਰੂ ਦੇ ਦਰ 'ਤੇ ਲੈ ਕੇ ਆਉਂਦੇ ਹੈ, ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ। ਕਿਣਕਾ ਏਕ ਜਦੋਂ ਸਾਡੇ ਹਿਰਦੇ ਵਿੱਚ ਵੱਸ ਜਾਂਦਾ ਹੈ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ। ਦੇਖੋ ਬਾਣੀ ਅਥਾਹ ਸਮੁੰਦਰ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਇੱਕ ਸ਼ਬਦ, ਪਾਵਨ ਸ਼ਬਦ ਹਰੇਕ ਸਿੱਖ ਨੂੰ, ਹਰੇਕ ਜਗਿਆਸੂ ਨੂੰ ਪੈਰ ਪੈਰ 'ਤੇ ਸਮਝਾਉਂਦਾ। ਕੋਈ ਸਮਝੇ ਕੋਈ ਨਾ ਸਮਝੇ ਉਸ 'ਤੇ ਨਿਰਭਰ ਕਰਦਾ। ਦੇਖੋ ਇਹ ਉਪਦੇਸ਼ ਹੁੰਦਾ ਗੁਰੂ ਸਾਹਿਬ ਦਾ ਹੁਕਮ। ਜਦ ਬਾਜਾਂ ਵਾਲੇ ਸਤਿਗੁਰੂ ਸੱਚਖੰਡ ਜਾਣ ਲੱਗੇ ਨਦੇੜ ਦੀ ਧਰਤੀ 'ਤੇ 11ਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਥਾਪ ਰਹੇ, ਗੱਦੀ ਦੇ ਰਹੇ ਹੈ, ਸਿੱਖਾਂ ਨੇ ਸਵਾਲ ਕੀਤਾ ਸੱਚੇ ਪਾਤਸ਼ਾਹ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਤੁਹਾਡੇ ਤੱਕ ਤੁਸੀਂ ਦੇਹ ਧਾਰੀ ਰਹੇ ਹੋ, ਅਸੀਂ ਸਨਮੁਖ ਤੁਹਾਡੇ ਨਾਲ ਬਚਨ ਬਲਾਸ ਕਰਦੇ ਹਾਂ, ਸਾਨੂੰ ਕੋਈ ਦੁੱਖ ਸੀ ਤੁਹਾਨੂੰ ਦੱਸਦੇ ਸੀਗੇ, ਤੁਸੀਂ ਸਾਡੇ 'ਤੇ ਕਿਰਪਾ ਕੀਤੀ, ਅਰਦਾਸ ਕਰਦੇ ਸੀ, ਹੁਣ ਤੁਸੀਂ ਗੱਦੀ ਦੇ ਰਹੇ ਹੋ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਵੀ ਇਹ ਸਾਡਾ ਦੁੱਖ ਸੁਣਨਗੇ, ਅਸੀਂ ਜਦੋਂ ਅਰਦਾਸ ਬੇਨਤੀ ਕਰਾਂਗੇ ਸਾਡਾ ਦੁੱਖ ਸੁਣਨਗੇ ਅਤੇ ਦੁੱਖ ਦਾ ਨਿਵਾਰਨ ਕਰਨਗੇ, ਸਾਡੇ ਤਾਂ ਕੁਝ ਪੱਲੇ ਪਾ ਕੇ ਜਾਓ। ਕਈ ਸਿੱਖਾਂ ਨੇ ਗੁਰੂ ਸਾਹਿਬ ਨੂੰ ਇਹ ਸਵਾਲ ਕਰੇ। ਮਹਾਰਾਜ ਕਹਿੰਦੇ ਇਹ ਸ਼ਬਦ ਗੁਰੂ ਹੈ, ਜਾਗਦੀ ਜੋਤ ਹੈ। ਜਦੋਂ ਤੁਸੀਂ ਅਰਦਾਸ ਕਰੋਗੇ, ਦੋਵੇਂ ਹੱਥ ਜੋੜ ਕੇ ਗੁਰੂ ਨੂੰ ਅਰਦਾਸ ਕਰੋਗੇ, ਉਸ ਤੋਂ ਬਾਅਦ ਜਿਹੜਾ ਹੁਕਮਨਾਮਾ ਹੋਊਗਾ ਉਹ ਸਾਰਿਆਂ ਵਾਸਤੇ ਹੋਊਗਾ। ਇਉਂ ਵੀ ਇਹਦੇ ਵਾਸਤੇ, ਮੇਰੇ ਵਾਸਤੇ, ਤੇਰੇ ਵਾਸਤੇ, ਉਹਦੇ ਵਾਸਤੇ, ਉਹਦੇ ਵਾਸਤੇ, ਇਹ ਸਾਰੇ ਜਗਤ ਵਾਸਤੇ ਹੋਊਗਾ। ਉਪਦੇਸ਼ ਗੁਰੂ ਦਾ ਜਿਹਨੇ ਮੰਨਿਆ ਨਾ, ਸੁਣਿਆ, ਮੰਨਿਆ, ਮਨ ਕੀਤਾ, ਭਾਉ ਮਾਫ ਕਰਿਓ। ਕਈ ਤਾਂ ਸੁਣਦੇ ਨਹੀਂ ਹਨ, ਜੇ ਸੁਣ ਲਿਆ ਤਾਂ ਉਹਦਾ ਡਰ ਪੋ ਹਿਰਦੇ 'ਚ ਨਹੀਂ ਵਸਾਉਂਦੇ। ਜੇ ਡਰ ਪੋ ਹਿਰਦੇ 'ਚ ਵਸਾ ਲਿਆ ਨਾ, ਫਿਰ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ। ਹੁਣ ਜਿਹੜੇ ਬੱਚੇ ਤਾਂ ਮਾਪਿਆਂ ਦੀ ਝਿੜਕ ਸਹਿੰਦੇ ਹੈ, ਮਾਪੇ ਤਾਂ ਹੀ ਵਰਜਦੇ ਜੇ ਪਿਆਰ ਹੋਵੇ ਬੱਚਿਆਂ ਦੇ ਨਾਲ। ਪਿਆਰ ਹੈ ਵੀ ਸਾਡਾ ਜਿਹੜਾ ਬੱਚਾ ਹੈ ਗਲਤ ਮਾਰਗ ਚੁਣ ਲਿਆ, ਗਲਤ ਲੈਣ ਚੁਣ ਲਈ ਹੈ, ਕੁਸੰਗੀਆਂ 'ਚ ਬਹਿੰਦਾ ਹੈ, ਕੁਸੰਗੀਆਂ ਦਾ ਸੰਗ ਕਰਦਾ। ਜੇ ਮਾਪਿਆਂ ਨੂੰ ਪਤਾ ਲੱਗ ਜਾਵੇ, ਹੁਣ ਲਾਡ ਲੜਾਏ ਦਾ ਜੇ ਬੱਚੇ ਗਲਤ ਫਾਇਦਾ ਚੱਕਣ, ਇਹ ਨੁਕਸਾਨ ਤਾਂ ਦੋਵਾਂ ਨੂੰ ਹੁੰਦਾ ਹੈ। ਮਾਪੇ ਕਹਿਣਗੇ ਸਾਡਾ ਬੱਚਾ ਸੀ ਤਾਂ ਸਹੀ ਮਾਰਗ 'ਤੇ ਤੋਰਿਆ ਸੀ, ਮਾਪੇ ਵਿਸਲੇ ਹੋ ਗਏ ਵੀ ਕੋਈ ਨਹੀਂ, ਬੱਚੇ ਦੀ ਖੇਡਣ ਦੀ ਉਮਰ ਹੈ, ਬਚਪਨ ਹੈ, ਵੀ ਇਹ ਆਪਣਾ ਤੁਰਿਆ ਜਾਵੇ। ਅਤੇ ਜੇ ਬੱਚਾ ਕੁਸੰਗੀਆਂ ਦੇ ਵਿੱਚ ਬਹਿ ਕੇ ਉਹੋ ਜਿਹੀ ਨੂੰ ਲੱਤ ਲੱਗ ਗਈ, ਮਨਮੁੱਖਾਂ ਦੇ ਵਿੱਚ ਬਹਿ ਗਿਆ, ਫਿਰ ਗਾਂਹ ਜਾ ਕੇ ਬਹੁਤ ਔਖਾ ਹੁੰਦਾ। ਇਸ ਕਰਕੇ ਮਾਪੇ ਹੀ ਪਹਿਲੇ ਗੁਰੂ ਆ ਬੱਚੇ ਦੇ। ਗੁਰਬਾਣੀ ਕਹਿੰਦੀ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ ਆ। ਜੇ ਦੁਨਿਆਵੀ ਦੇਖੀਏ ਤਾਂ ਮਾਤਾ ਪਿਤਾ ਹਨ, ਜੇ ਰੂਹਾਨੀ ਦੇ ਤੌਰ 'ਤੇ ਦੇਖੀਏ ਫਿਰ ਗੁਰੂ ਸਾਹਿਬ ਦੇ ਮਾਤਾ ਪਿਤਾ, ਗੁਰੂ ਸਾਹਿਬ। ਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਗੁਰੂ ਦੇ ਪਾਏ ਹੋਏ ਪੂਰਨਿਆਂ 'ਤੇ ਜਿਹੜਾ ਚੱਲਦਾ ਏ, ਇਹ ਇੱਕ ਸੱਚ ਦਾ ਮਾਰਗ ਹੈ। ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ। ਸੱਚ ਦੇ ਮਾਰਗ ਦੀ ਖਾਸੀਅਤ ਇਹ ਹੈ ਕਿ ਇੱਥੇ ਭੀੜ ਨਹੀਂ ਹੁੰਦੀ, ਵਿਰਲੇ ਹੁੰਦੇ ਆ ਸਿੱਖ ਜੋ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ ਹੈ। ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਪਿਆਰੇ ਖਾਲਸਾ ਜੀ, ਮੀਰੀ ਪੀਰ ਦੇ ਮਾਲਕ ਸ਼੍ਰੀ ਹਰਗੋਬਿੰਦ ਸਾਹਿਬ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ 'ਚ ਸੰਗਤਾਂ ਆਉਂਦੀਆਂ ਹਨ। ਕਾਬੁਲ ਤੋਂ ਇੱਕ ਸੇਠ ਆਉਂਦਾ ਹੈ, ਮਾਪਿਆਂ ਨੇ ਨਾਂ ਰੱਖਿਆ ਕਰੋੜੀ। ਉਹ ਗੁਰੂ ਸਾਹਿਬ ਨੂੰ ਕਹਿੰਦਾ, ਸੱਚੇ ਪਾਤਸ਼ਾਹ ਮਾਪਿਆਂ ਨੇ ਤਾਂ ਰੱਖਿਆ ਹੈ ਕਰੋੜੀ, ਲੋਕਾਂ ਨੇ ਲਾਤਾ ਨਾਲ ਸੇਠ, ਵਧੀਆ ਕਾਰੋਬਾਰ ਹੈ, ਠੱਪ ਹੋ ਗਿਆ ਇਹ ਤੁਹਾਡਾ, ਤੁਹਾਡੀ ਮਹਿਮਾ, ਤੁਹਾਡਾ ਉਸ ਤੁਹਾਡਾ ਜਸ ਕੀਰਤੀ ਸੁਣ ਕੇ ਇਸ ਪਾਵਨ ਦਰਬਾਰ ਦੇ ਵਿੱਚ ਪਹੁੰਚੇ ਹੈ, ਕਰੋ ਕਿਰਪਾ ਮੇਰੇ 'ਤੇ ਵੀ ਮਹਾਰਾਜ। ਗੁਰੂ ਸਾਹਿਬ ਕਹਿੰਦੇ, ਬੇਟਾ ਕੀ ਚਾਹੁੰਦਾ? ਉਹ ਕਹਿੰਦਾ, ਸੱਚੇ ਪਾਤਸ਼ਾਹ ਜਿਵੇਂ ਨਾਮ ਮੇਰਾ ਕਰੋੜੀ ਹੈ, ਮੈਂ ਕਰੋੜਾਂ 'ਚ ਖੇਲਾਂ, ਇਹੋ ਜਿਹੀ ਕਿਰਪਾ ਕਰ ਦਿਉ। ਗੁਰੂ ਸਾਹਿਬ ਕਹਿੰਦੇ, ਹੋ ਜੂ ਕਿਰਪਾ, ਸੇਵਾ ਕਰ, ਸੇਵਾ ਕਰਕੇ ਤੂੰ ਆਪਦੇ ਜਦੋਂ ਨਗਰ ਜਾਏਗਾ ਨਾ, ਤੈਨੂੰ ਨਜ਼ਰ ਦੌਲਤ ਨਾਲ ਨਵਾਜਾਂਗੇ, ਜਾ ਕੇ ਵਪਾਰ ਸ਼ੁਰੂ ਕਰੀ, ਆਰੰਭ ਕਰੀ, ਅਤੇ ਉਹ 'ਚੋਂ ਦਸਵੰਧ ਕੱਢੀ, ਦਸਵੰਧ ਕੱਢਣਾ ਨਾ ਭੁੱਲ ਜੀ, ਗੁਰੂ ਨੂੰ ਜੋ ਅਰਪਣ ਕਰਨਾ। ਕਹਿੰਦਾ ਜੀ ਠੀਕ ਹੈ, ਸਤ ਬਚਨ ਹੈ, ਉੱਥੇ ਰਹਿ ਕੇ ਸੇਵਾ ਕੀਤੀ ਗੁਰੂ ਦੇ ਚਰਨਾਂ 'ਚ, ਜਦੋਂ ਜਾਣ ਲੱਗਿਆ ਗੁਰੂ ਤੋਂ ਆਗਿਆ ਲੈ ਕੇ ਸੰਗ ਜਾਣ ਲੱਗੀ, ਕਾਬਲ ਵਾਲੀ ਨਾਲ ਉਹ ਵੀ ਚੱਲਿਆ, ਅਤੇ ਗੁਰੂ ਸਾਹਿਬ ਨੇ ਨਜ਼ਰ ਦੌਲਤ ਨਾਲ ਨਵਾਜਤਾ, ਕਿਰਪਾ ਕਰਤੀ ਹੈ, ਆਪਦੇ ਗ੍ਰਹਿ ਵਿਖੇ ਆਇਆ, ਕਾਬਲ ਪਹੁੰਚਿਆ ਹੈ, ਪਰਿਵਾਰ ਬੱਚਿਆਂ ਨੂੰ ਮਿਲਿਆ ਹੈ, ਪਤਨੀ ਬੱਚੇ ਕਹਿੰਦੇ ਬੜੇ ਦਿਨ ਲਾਏ ਹੈ, ਕਹਿੰਦੇ ਰੱਬ ਕੋਲ ਗਿਆ ਸੀ ਦਰਸ਼ਨ ਕਰਨ ਵਾਸਤੇ, ਗੁਰੂ ਸਾਹਿਬ ਦੀ ਕਿਰਪਾ ਹੋਈ ਹੈ। ਅਰਦਾਸ ਕਰਕੇ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਕਰਕੇ ਉਸ ਸੇਠ ਕਰੋੜੀ ਨੇ ਵਪਾਰ ਆਰੰਭਿਆ, ਕੋਈ ਕਾਰਜ ਆਰੰਭਿਆ ਹੈ। ਕੋਈ ਵੀ ਕਾਰਜ ਹੈ ਜਦੋਂ ਗੁਰੂ ਨੂੰ ਅਰਦਾਸ ਕਰਦੇ ਹੈ, ਗੁਰੂ ਆਪ ਅੰਗ ਸਹਾਈ ਅੰਗ ਸੰਗ ਸਹਾਈ ਹੁੰਦਾ ਆਪਣੇ ਸਿੱਖਾਂ ਦੇ, ਗੁਰਸੰਗਤਾਂ ਦੇ। ਸੋ ਪਿਆਰੇ ਖਾਲਸਾ ਜੀ, ਕਾਜ ਆਰੰਭਿਆ, ਅੱਜ ਹੋਰ ਕੱਲ੍ਹ ਹੋਰ ਕਿਰਪਾ ਹੋ ਰਹੀ ਹੈ ਕਿਰਪਾ। ਉਹਨੇ ਮੰਗੀ ਦੁਨਿਆਵੀ ਮੰਗ ਲਈ, ਰੂਹਾਨੀਅਤ ਨਹੀਂ ਮੰਗੀ, ਦੁਨਿਆਵੀ ਮੰਗੀ, ਮੈਂ ਕਰੋੜਾਂ ਦੇ ਵਿੱਚ ਖੇਲਾਂ, ਜਿਹੋ ਜਿਹੀ ਮੰਗ ਹੈ ਉਹੋ ਜਿਹਾ ਹੋ ਕੇ ਪ੍ਰਭੂ ਗੁਰੂ ਵਾਹਿਗੁਰੂ ਮਿਲਦਾ ਹੈ। ਗੁਰੂ ਸਾਹਿਬ ਉਹ 'ਤੇ ਕਿਰਪਾ ਕਰੀਏ ਕਿ ਗੱਲਾਂ ਲਾ ਲਿਆ, ਉਹਨੇ ਉਸ ਸਮੇਂ ਦੇ ਵਿੱਚ ਉਹਦੇ ਵਿੱਚ ਦਸਵੰਧ ਕੱਢਦਾ, ਗੁਰੂ ਦਾ ਦਸਵੰਧ ਕੱਢਦਾ ਹੈ, ਔਰ ਤੋਹਫੇ ਵੀ ਭੇਜਦਾ। ਸੰਗਤ ਆਉਂਦੀ, ਕਹਿੰਦਾ ਤੋਹਫੇ ਲੈ ਜਾਓ, ਮੇਰੇ 'ਤੇ ਕਿਰਪਾ ਹੋਈ ਹੈ, ਛੇਵੇਂ ਗੁਰੂ ਨਾਨਕ ਦੀ ਕਿਰਪਾ ਹੋਈ ਹੈ ਮੇਰੇ ਉੱਪਰ। ਇੱਕ ਸਾਲ ਬਾਅਦ ਉਹਨੇ ਗੋਲਕ ਭੰਨੀ ਹੈ, ਝੋੜੀ ਹੈ, ਉਹਦੇ ਵਿੱਚੋਂ ਕਹਿੰਦੇ 5 ਲੱਖ ਨਿਕਲਿਆ, 5 ਲੱਖ ਉਸ ਸਮੇਂ ਦੇ ਮੁਤਾਬਕ। ਉਹ ਕਹਿੰਦਾ, ਗੁਰੂ ਉਦੋਂ ਵਚਨ ਕਰਦੇ ਸੀਗੇ ਬਈ ਸ਼ਾਸਤਰ ਚਾਹੀਦੇ ਹੈ, ਘੋੜੇ ਚਾਹੀਦੇ ਹੈ, ਨੌਜਵਾਨੀ ਚਾਹੀਦੀ ਹੈ, ਕਿਉਂਕਿ ਜੰਗ ਯੁੱਧ ਹੋਣੇ ਹੈ, 2 ਜੰਗ ਗੁਰੂ ਨੇ ਲੜੇ ਆ। ਬੜੀ ਉਪਮਾ ਸੁਣ ਕੇ ਆਏ ਵੀ ਗੁਰੂ ਸਾਹਿਬ ਨੇ ਆਪਦੀ ਤਲਵਾਰ ਨਾਲ ਦੋਵੇਂ ਜੰਗਾਂ ਦੇ ਜਿਹੜੇ ਮੋਢੀ ਸੀ, ਆਗੂ ਸੀ, ਜਰਨਲ, ਆਪਦੀ ਤਲਵਾਰ ਨਾਲ ਸੋਧੇ ਹੈ, ਅਤੇ ਮੈਂ ਇਉਂ ਕਰਦਾ ਏ, ਮਨ ਨਾਲ ਵਿਚਾਰ ਕਰਦਾ ਏ ਕਿ ਗੁਰੂ ਸਾਹਿਬ ਵਾਸਤੇ ਮੈਂ ਵਧੀਆ ਨਸਲ ਦੇ ਘੋੜੇ ਖਰੀਦਾਂ। ਉਹ ਫਿਰ ਸਿੰਧ ਦੇ ਇਲਾਕੇ 'ਚ ਗਿਆ, ਉੱਥੋਂ ਨੇ ਵਧੀਆ ਅਰਬੀ ਨਸਲ ਦੇ ਘੋੜੇ, 1.25 ਲੱਖ ਦੇ ਤਾਂ ਘੋੜੇ ਖਰੀਦੇ, 1.25 ਲੱਖ ਦੀਆਂ ਕਾਠੀਆਂ, 5 ਲੱਖ ਕੁੱਲ ਲਾਤਾ ਉਹਨੇ ਜੋ ਦਸਵੰਧ ਹੋਇਆ ਸੀਗਾ। ਇੱਕ ਵਾਰੀ ਅਸੀਂ ਇਤਿਹਾਸ ਬੋਲ ਗਏ, ਮੈਨੂੰ ਇੱਕ ਬੰਦਾ ਕਹਿੰਦਾ, ਗਿਆਨੀ ਜੀ ਰਕਮ ਜ਼ਿਆਦਾ ਨਹੀਂ ਹੋ ਗਈ? ਮੈਂ ਕਿਹਾ, ਗੁਰੂ ਸਾਹਿਬ ਦੀ ਕਿਰਪਾ ਹੈ, ਅੱਜ ਜੋ ਕਿ 1.5 ਜਾਂ 2 ਲੱਖ ਦਾ ਕੋਈ ਬੁਲਟ ਮੋਟਰਸਾਈਕਲ ਲੈਂਦਾ ਹੈ, ਉਹਦੇ 3 ਲੱਖ ਦਾ ਨੰਬਰ ਲਵਾ ਲੈਂਦਾ, 10 ਲੱਖ ਦੀ ਜਾਂ 15 ਲੱਖ ਦੀ ਗੱਡੀ ਲੈਂਦੀ ਹੈ, 10-10 ਲੱਖ ਦੇ ਨੰਬਰ, ਜੇ VIP ਨੰਬਰ 1 ਤੋਂ ਲੈ ਕੇ 10 ਤੱਕ, ਉਹ ਨੰਬਰਾਂ ਦੀ ਬੋਲੀ ਲੱਗਦੀ ਹੈ। ਮੈਂ ਕਿਹਾ 10-15-25 ਲੱਖ ਤੱਕ ਵੀ 1 ਨੰਬਰ ਦੀ ਬੋਲੀ ਜਾ ਵੜਦੀ ਹੈ, ਗੱਡੀ ਚਾਹੇ 25 ਦੀ 25 ਦਾ ਹੋ ਉਹਦਾ ਨੰਬਰ, ਉਹਦੀ ਤਸੱਲੀ ਕਰਾਈ, ਉਹ ਤਾਂ ਗੁਰੂ ਸਾਹਿਬ ਹੈ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਆਪਣੇ ਸਿੱਖਾਂ ਦੇ ਅੰਗ ਸੰਗ ਰਹਿੰਦਾ ਹੈ, ਅੰਗ ਸੰਗ ਸੁਣਦੇ ਆ ਗੁਰੂ ਸਾਹਿਬ। ਉਹਨੇ 2 ਬਛੇਰੇ ਖਰੀਦੇ, ਘੋੜੇ ਬੱਚੇ ਬਛੇਰੇ ਖਰੀਦੇ ਹੈ, ਅਰਬੀ ਨਸਲ ਦੇ, ਬਹੁਤ ਵਧੀਆ ਨਸਲ ਦੇ, ਚੰਗੀ ਨਸਲ ਦੇ, ਉਹਨਾਂ ਨੂੰ ਪੁੱਤਾਂ ਵਾਂਗੂੰ ਬੱਚਿਆਂ ਵਾਂਗੂੰ ਪਾਲ ਰਿਹਾ, ਕੇਅਰ ਕਰਦਾ, ਦੇਖਭਾਲ ਕਰਦਾ। ਇੱਕ ਦਾ ਨਾਂ ਰੱਖਦਾ ਹੈ ਗੁਲਬਾਗ, ਇੱਕ ਦਾ ਨਾਂ ਰੱਖਦਾ ਦਲਬਾਗ। ਮਿੱਟੀ ਲਿਆਉਂਦਾ ਇਹ ਛਾਣ ਛਾਣ ਕੇ ਥੱਲੇ ਵਿਛਾਉਂਦਾ ਕਿ ਮੇਰੇ ਸਤਿਗੁਰੂ ਦੀ ਇਹ ਅਮਾਨਤ ਹੈ, ਜੇ ਗਰਮੀਆਂ ਤਾਂ ਉਸ ਸਮੇਂ ਦੇ ਮੁਤਾਬਕ ਹਵਾ ਦਾ ਪ੍ਰਬੰਧ ਕਰਦਾ ਹੈ, ਅਤੇ ਜੇ ਸਰਦੀਆਂ ਤਾਂ ਉੱਪਰ ਝੁੱਲ ਦਿੰਦਾ ਹੈ, ਔਰ ਵਧੀਆ ਚੰਗੀ ਨਸਲ ਦਾ ਘਾਹ ਨਾਲ ਮਿੱਟੀ ਖੋਦ ਕੇ ਉਹਨਾਂ ਨੂੰ ਘਾਹ ਦਿੰਦਾ ਹੈ। ਸਮੇਂ ਸਿਰ ਆਪ ਦੇਖਭਾਲ ਕਰਦਾ ਵੀ ਜਦੋਂ ਇਹ ਘੋੜੇ ਅਰਸ਼ਾਂ ਨੂੰ ਉਡਾਰੀਆਂ ਲਾਉਣਗੇ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਨਾਂ ਘੋੜਿਆਂ 'ਤੇ ਸਵਾਰ ਹੋਣਗੇ, ਉਦੋਂ ਮੇਰੇ ਦਿਲ ਨੂੰ ਕਿੰਨੀ ਖੁਸ਼ੀ ਹੋਊਗੀ। ਲਓ ਹੁਣ ਪੁੱਤਾਂ ਵਾਂਗੂੰ ਦੇਖਭਾਲ ਕਰਦਾ ਹੈ, ਉਹ ਬਛੇਰੇ
1: ਬੱਚਿਆਂ ਤੋਂ ਜਵਾਨ ਹੋ ਗਏ, ਅਰਸ਼ਾਂ ਨੂੰ ਉਡਾਰੀਆਂ ਲਾਉਣ ਲੱਗ ਗਏ ਹੈ। ਅੱਜ ਹੁਣ ਕਾਬਲ ਦੀ ਸੰਗਤ ਨੂੰ ਕਹਿੰਦਾ ਹੈ, ਇੱਕ ਸਮਾਂ ਮੇਰੇ 'ਤੇ ਇਹ ਆਇਆ ਸੀ ਕਿ ਤੁਸੀਂ ਮੇਰਾ ਖਰਚਾ ਕਰਕੇ ਮੈਨੂੰ ਰੱਬ ਦੇ ਦਰ 'ਤੇ ਲੈ ਕੇ ਗਏ ਸੀਗੇ, ਅੱਜ ਮੇਰੇ 'ਤੇ ਗੁਰੂ ਨੇ ਕਿਰਪਾ ਕੀਤੀ ਹੈ, ਮੈਨੂੰ ਸਮਰੱਥ ਬਣਾਇਆ। ਇਹ ਸਾਰੀਆਂ ਦਾਤਾਂ ਉਹਦੀਆਂ ਹਨ। ਆਹ ਮੇਰੇ ਕੋਲ ਭੇਟਾ ਹੈ ਗੁਰੂ ਸਾਹਿਬ ਦੀ, ਘੋੜੇ ਆਪਾਂ ਘੋੜੇ ਲੈ ਕੇ ਜਾਣੇ, ਨਾਲ ਤੁਸੀਂ ਮੇਰੇ ਚੱਲੋ, ਜਿੰਨੇ ਮਰਜ਼ੀ ਚੱਲੋ, ਤੁਹਾਡਾ ਖਰਚਾ ਮੈਂ ਕਰੂੰ, ਕਿਉਂਕਿ ਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ ਹੈ। ਲੋਕ ਗੁਰੂ ਸਾਹਿਬ ਨੂੰ ਅਰਦਾਸ ਕਰਕੇ ਕਾਬੁਲ ਤੋਂ ਚੱਲੇ ਹੈ, ਲਾਹੌਰ ਆ ਗਿਆ। ਲਾਹੌਰ, ਲਾਹੌਰ ਦੀਆਂ ਗਲੀਆਂ ਦੇ ਵਿੱਚ ਜ਼ਾਲਮਾਂ ਦਾ ਰਾਜ ਹੈ, ਮੁਸਲਮਾਨ ਪਠਾਨ। ਜਾਂ ਲਾਹੌਰ ਦੀਆਂ ਗਲੀਆਂ ਵਿੱਚ ਘੋੜੇ ਨੰਗੇ, ਚੰਗੀ ਨਸਲ ਦੇ ਘੋੜੇ ਦੇਖੇ ਨਹੀਂ ਹੁੰਦੇ ਕਿਤੇ, ਐਵੇਂ ਦੁਸ਼ਟਾਂ ਨੇ ਆਏ ਅੱਖਾਂ ਪਾੜ ਪਾੜ ਕੇ ਮੁਗਲ ਮੁਸਲਮਾਨ ਦੇਖਦੇ, ਵੀ ਇੰਨੇ ਵਧੀਆ ਨਸਲ ਦੇ ਘੋੜੇ, ਇਹ ਤਾਂ ਸਾਡੇ ਬਾਦਸ਼ਾਹ ਸ਼ਾਹਜਹਾਂ ਕੋਲ ਵੀ ਇੰਨੀ ਹੈਗੇ। ਸ਼ਾਮ ਪੈ ਗਈ ਹੈ ਲਾਹੌਰ ਦੇ ਵਿੱਚ। ਸੇਠ ਕਹਿੰਦਾ, ਜਿੱਥੇ ਪੰਜਵੇਂ ਪਾਤਸ਼ਾਹ ਰਾਵੀ ਵਿੱਚ ਸਮਾ ਕੇ ਸੱਚਖੰਡ ਗਏ, ਉਸ ਘਾਟ 'ਤੇ ਚੱਲੋ, ਉੱਥੇ ਘੋੜੇ ਬੰਨ ਕੇ ਆਪਾਂ ਉਸ ਘਾਟ 'ਤੇ ਇਸ਼ਨਾਨ ਕਰਾਂਗੇ, ਉੱਥੇ ਫਿਰ ਵਿਸ਼ਰਾਮ ਕਰਾਂਗੇ, ਸੁਬਹਾ ਚੱਲਾਂਗੇ ਗੁਰੂ ਦੇ ਦਰ 'ਤੇ। ਉਹਨਾਂ ਨੇ ਘੋੜੇ ਬੰਨ੍ਹਤੇ ਹੈ, ਰਾਵੀ ਵਿੱਚ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਬਾਹਰ ਚੌਂਕੇ ਲਾ ਕੇ ਬੈਠੇ ਹੀ ਹੈ। ਸੂਬਾ ਕਾਸਵ ਵੇਗ ਦਰੋਗਾ ਸੌਂਦੇ ਖਾਂ, ਪੁਲਿਸ ਕਰਮਚਾਰੀ ਲੈ ਕੇ ਆ ਗਏ ਹੈ, ਪੁੱਛਦੇ ਹੈ ਵੀ ਇਹ ਘੋੜੇ ਕਿਹਦੇ ਹੈ। ਸੇਠ ਕਰੋੜੀ ਕਹਿੰਦਾ, ਜੀ ਇਹ ਤਾਂ ਸਾਡੀ ਸੱਚੀ ਸਰਕਾਰ ਦੇ ਘੋੜੇ ਹੈ। ਅਤੇ ਸੂਬਾ ਕਾਸਬ ਕਹਿੰਦਾ, ਸੱਚੀ ਸਰਕਾਰ ਤਾਂ ਸ਼ਾਹਜਹਾਂ ਹੈ, ਹਿੰਦੁਸਤਾਨ ਦਾ ਬਾਦਸ਼ਾਹ ਉਹ ਹੈ। ਦੋਵਾਂ ਦੇ ਸਵਾਲ ਜਵਾਬ ਹੁੰਦੇ ਆ, ਕਹਿੰਦੇ ਇਹਦਾ ਮੁੱਲ ਕੀ ਹੈ, ਸਾਨੂੰ ਦੇ, ਕਹਿੰਦਾ ਅਸੀਂ ਲੈਣੇ ਹੈ, ਸ਼ਾਹਜਹਾਂ ਅਸਵਾਰੀ ਕਰੂਗਾ। ਅਤੇ ਸੇਠ ਕਰੋੜੀ ਕਹਿੰਦਾ, ਨਹੀਂ ਇਹ ਤਾਂ ਮੇਰੀ ਸੱਚੀ ਸਰਕਾਰ ਦੇ ਘੋੜੇ ਹੈ। ਦੋਵਾਂ ਧਿਰਾਂ ਦੇ ਸਵਾਲ ਜਵਾਬ ਹੁੰਦੇ ਆ। ਮੇਰੇ ਸਾਥੀ ਹਰਦੇਵ ਸਿੰਘ ਦੀਵਾਨਾ, ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ, ਸਰੰਗੀ ਮਾਸਟਰ ਮਨਜੀਤ ਸਿੰਘ ਤੂਰ ਬਿਆਨ ਇਉਂ ਕਰਦੇ ਆ।

ਕਾਸ਼ ਬੇਗ ਸਿਪਾਹੀ ਨਾਲ ਲੈ ਕੇ ਦਰੋਗਾ ਸੌਂਦੇ ਖਾਂ ਏ ਪੁੱਛਦੇ ਐ ਵੀ ਇਹ ਘੋੜੇ ਕਿਹਦੇ ਐ। ਉਹ ਤਾਂ ਹੁਣ ਨਾਮ ਦੇ ਰੰਗ ਵਿੱਚ ਰੰਗੀ ਹੋਈ ਸੰਗਤ ਬੈਠੀ ਹੈ, ਗੁਰੂ ਦੀ ਸੇਠ ਕਰੋੜੀ ਹੈ, ਇਹਨਾਂ ਕੋਲ ਹਥਿਆਰ ਹੈ ਜਲਮਾਂ ਦੇ ਕੋਲੇ। ਸੰਗਤ ਕੋਲੋਂ ਕੋਈ ਹਥਿਆਰ ਨਹੀਂ ਸੀ, ਉਹ ਕਿਹੜਾ ਲੜਨ ਦੇ ਮਨਸੂਬੇ ਨਾਲ ਆਏ ਸੀ, ਉੱਥੇ ਬੈਠੇ ਹੈ, ਉਹ ਤਾਂ ਯਾਦ ਵਿੱਚ ਬੈਠੇ ਹੈ ਵੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਇਸ ਘਾਟ ਦੇ ਵਿੱਚ ਰਾਵੀ ਵਿੱਚ ਸਮਾ ਕੇ ਸੱਚਖੰਡ ਗਏ ਹੈ, ਇਸ਼ਨਾਨ ਕਰਕੇ ਬਾਹਰ ਬੈਠੇ ਹੈ, ਚੌਂਕੜੇ ਲਾ ਕੇ ਗੁਰੂ ਦੀ ਯਾਦ ਵਿੱਚ ਬੈਠੇ ਹੈ, ਨਾਮ ਜਪ ਰਹੇ ਹੈ। ਇਹ ਦੁਸ਼ਟਾਂ ਦਾ ਟੋਲਾ ਆ ਗਿਆ, ਪੁੱਛਦੇ ਹੈ ਵੀ ਇਹ ਘੋੜੇ ਕੀ ਦੇ। ਘੋੜੇ ਹੈ ਵੀ ਅਰਬੀ ਨਸਲ ਦੇ ਵਧੀਆ ਘੋੜੇ ਸਨ, ਚੰਗੀ ਨਸਲ ਦੇ, ਚਾਹੇ ਜਾਲਮਾਂ ਕੋਲ ਆਪਦੇ ਕੋਲ ਸਨ, ਸਾਰਾ ਕੁਝ ਸੀਗਾ ਉਹਨਾਂ ਦੇ ਕੋਲੇ, ਪਰ ਫਿਰ ਵੀ ਮਨ ਬੇਈਮਾਨ ਹੋ ਗਿਆ। ਅੱਖਾਂ ਪਾੜ ਪਾੜ ਕੇ ਦੇਖਦੇ, ਅੱਖਾਂ ਟੱਡੀਆਂ ਰਹਿ ਗਈਆਂ ਵੀ ਇਹੋ ਜਿਹੇ ਤਾਂ ਘੋੜੇ ਅਸੀਂ ਦੇਖੇ ਨਹੀਂ ਹਨ, ਵੀ ਜਿਹੜੇ ਇਹ ਪਤਾ ਨਹੀਂ ਕਿੱਥੋਂ ਲਈ ਫਿਰਦੇ। ਇਹ ਤਾਂ ਆਮ ਬੰਦੇ ਲੱਗਦੇ ਹੈ, ਆਮ ਬੰਦਿਆਂ ਕੋਲੇ ਖਾਸ ਚੀਜ਼ ਆ ਗਈ ਅਤੇ ਜਿਹੜੇ ਅਮੀਰ ਆ ਮੱਚ ਜਾਂਦੇ ਹੈ। ਜੇ ਗਰੀਬ ਗਰੀਬ ਦੇ ਉੱਪਰ ਗੁਰੂ ਸਾਹਿਬ ਕਿਰਪਾ ਕਰ ਦੇਣ, ਤਖਤਾਂ ਤਾਜਾਂ 'ਤੇ ਬਿਠਾ ਦੇਣ, ਜਿਹੜਾ ਦੂਜਾ ਅਮੀਰ ਹੋਊਗਾ, ਜਿਹਦੇ ਕੋਲ ਧਨ ਦੌਲਤ ਹੋਊਗੀ, ਮੱਚ ਜੂਗਾ ਵੀ ਸਾਡੇ ਜੈਡ ਸਾਡੇ ਬਰਾਬਰ ਕਿਵੇਂ ਹੋ ਗਿਆ। ਇਹ ਤਾਂ ਕਿਰਪਾ ਤਾਂ ਗੁਰੂ ਦੀ ਹੈ, ਜਿਹੜੇ ਤਖਤਾਂ ਤਾਜਾਂ 'ਤੇ ਬੈਠੇ ਹੈ ਬਿਠਾਏ ਹੈ, ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ। ਤਪ ਰਾਜ ਰਾਜੋ ਨਰਕ, ਤਪ ਕਰਕੇ ਰਾਜ ਮਿਲਦਾ, ਰਾਜ ਕਰਕੇ ਨਰਕ। ਜਦੋਂ ਕੋਈ ਕਿਸੇ ਨੂੰ ਰਾਜ ਮਿਲਦਾ ਏ, ਉਹ ਆਪ ਉਦਨੀਆਂ ਕਰਦਾ ਏ, ਜਨਤਿਆਂ ਨੂੰ ਤੰਗ ਕਰਦਾ, ਦੁੱਖ ਦਿੰਦਾ ਏ, ਮਜ਼ਲੂਮਾਂ ਦੇ ਹਾਮੀ ਨਹੀਂ ਬਣਦਾ, ਉਦੋਂ ਫਿਰ ਨਰਕ ਤਿਆਰ ਹੁੰਦਾ ਹੈ। ਹੁਣ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਦੀ ਕਿਰਪਾ ਨਾਲ ਜਸ ਕੀਰਤੀ ਕਰਦੇ ਹਾਂ, ਅਤੇ ਗੁਰੂ ਸਾਹਿਬ ਚੜ੍ਹਦੀ ਕਲਾ ਕਰਦਾ। ਜੇ ਆਪਾਂ ਗੁਰੂ ਦੇ ਬਣਾਂਗੇ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਅਸੀਂ ਦੁਨਿਆਵੀ ਪੁਰਸ਼ ਹੈ, ਦੁਨਿਆਵੀ ਪੁਰਸ਼ ਹਾਂ, ਅਸੀਂ ਕਲਯੁਗੀ ਜੀਵ ਹੈ, ਅਸੀਂ ਕਲਯੁਗ ਵਿੱਚ ਇਹ ਵਿਚਰਦੇ ਹੋਏ, ਇਹ ਸੰਸਾਰ 'ਚ ਵਿਚਰਦੇ ਹੋਏ ਅਸੀਂ ਦੁਨਿਆਵੀ ਰਿਸ਼ਤੇ ਸਾਰੇ ਨਿਭਾਉਂਦੇ ਹਾਂ, ਵੀ ਫਲਾਨਾ ਸਾਡਾ ਰਿਸ਼ਤੇਦਾਰ ਆ, ਉਹਨਾਂ ਦੀ ਖੁਸ਼ੀ ਗਮੀ 'ਚ ਜਾਂਦੇ ਹਾਂ। ਪਰ ਜਦੋਂ ਗੁਰੂ ਵਾਲਾ ਰਾਹ ਆਉਂਦਾ, ਗੁਰੂ ਵਾਲਾ ਪਾਸਾ ਆਉਂਦਾ ਹੈ, ਉਦੋਂ ਕਈ ਲੋਕ ਕੰਨੀ ਕਤਰਾਉਂਦੇ ਵੀ ਛੱਡੋ ਪਰ ਆਪਾਂ ਤਾਂ ਹੋਰ ਪਾਸੇ ਜਾਣਾ, ਇੱਧਰ ਕਿਉਂ ਜਾਣਾ, ਉਧਰੋਂ ਮੂੰਹ ਹੀ ਨਹੀਂ ਹੋਣ ਦਿੰਦਾ। ਸੋ ਪਿਆਰੇ ਖਾਲ, ਸਭ ਤੋਂ ਉੱਚਾ ਅਤੇ ਸੁੱਚਾ ਪਾਕ ਪਵਿੱਤਰ ਰਸਤਾ ਗੁਰੂ ਅਤੇ ਸਿੱਖ ਵਾਲਾ, ਜੋੜ ਨਿਭ ਜਾਵੇ। ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਆ ਨਾ, ਦਰ 'ਤੇ ਆਉਂਦਾ ਇਹ ਸਿੱਖ, ਗੁਰੂ ਸਾਹਿਬ ਆਪ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤਰਨ ਤਾਰਨ ਸਾਹਿਬ ਜੋ ਨਗਰ ਵਸਾਇਆ ਏ, ਸੇਵਾ ਕਰਵਾ ਰਹੇ ਹੈ, ਨਾਲ ਬਿਧੀ ਚੰਦ ਵਰਗੇ ਹੈ, ਹੋਰ ਸਿੱਖ ਸੰਗਤਾਂ ਹਨ, ਸ਼ਾਮ ਦਾ ਵੇਲਾ। ਮਹਾਰਾਜ ਨੇ ਕੀ ਕੀਤਾ ਏ, ਸ਼ਬਦੀ ਵਾਲੇ ਪਾਸੇ ਪੰਡੋਰੀ ਨਗਰ ਆ, ਉਦੂਗਾ ਜੰਗਲ ਦਾ ਇਲਾਕਾ ਏ, ਗੁਰੂ ਸਾਹਿਬ ਕਹਿੰਦੇ ਬਿਧੀ ਚੰਦਾ ਆਪਾਂ ਜਾਣਾ ਇਸ ਪਾਸੇ, ਉਹ ਚਲੇ ਗਏ ਮਹਾਰਾਜ, ਉਹ ਚਲੇ ਗਏ ਅਗਲੇ ਪਾਸੇ ਜੰਗਲ ਦਾ ਇਲਾਕਾ ਏ, ਗੁਰੂ ਸਾਹਿਬ ਕਹਿੰਦੇ ਬਿਧੀ ਚੰਦਾ ਇੱਥੇ ਬਹਿਣਾ ਆਪਾਂ। ਹੁਣ ਉਹ ਸੰਗਤ ਜਾਂ ਬਿਧੀ ਚੰਦ ਕਹਿੰਦੇ ਵੀ ਜੇ ਗੁਰੂ ਸਾਹਿਬ ਦੱਸਦੇ ਵੀ ਆਪਾਂ ਜਾਣਾ ਬੈਠਾਂਗੇ, ਤਾਂ ਕੋਈ ਸੁੱਚੀ ਚਾਦਰ ਲਿਆਉਂਦੇ ਗੁਰੂ ਸਾਹਿਬ ਨੂੰ ਬਿਠਾਉਣ ਵਾਸਤੇ। ਬਾਬੇ ਬਿਧੀ ਚੰਦ ਦੇ ਲੱਕ ਨੂੰ ਕਮਰ ਕਸਾ ਬੰਨਿਆ, ਉਹਨੇ ਉਹੀ ਕਮਰ ਕਸਾ ਖੋਲ ਲਿਆ, ਉੱਥੇ ਵਿਛਾਤਾ, ਗੁਰੂ ਸਾਹਿਬ ਬੈਠ ਗਏ ਹੈ, ਸੰਗਤ ਵੀ ਬਹਿ ਗਈ। ਸੰਗਤ ਨੂੰ ਕਹਿੰਦੇ ਜਾਪ ਕਰੋ ਗੁਰੂ ਨਾਨਕ ਦੀ ਬਾਣੀ ਦਾ, ਮਹਾਰਾਜ ਦੀ ਆਪ ਵੀ ਸੁਰਤੀ ਲੱਗ ਗਈ, ਪਰਮੇਸ਼ਰ ਨੇ ਜਾਪ ਹੋ ਰਿਹਾ ਹੈ। ਜਦ ਮੂੰਹ ਹਨੇਰਾ ਹੋਇਆ ਨਾ, ਗਾਂ ਰੋ ਰੋਸ ਦਾ ਟਾਈਮ ਹੋਣਾ ਹੈ, ਇੱਕ ਸਿੱਖ ਗੁਰੂ ਨਾਨਕ ਦਾ, ਪੰਜਵੇਂ ਪਾਤਸ਼ਾਹ ਦਾ ਸਿੱਖ, ਜਿਹਦਾ ਨਾਂ ਹੈ ਭਾਈ ਹੇਮਾ। ਭਾਈ ਹੇਮਾ ਲੱਕੜ ਦੀਆਂ ਦੋ ਪੰਡਾਂ ਇੱਕ ਸਿਰ 'ਤੇ ਇੱਕ ਐਂ ਕੱਛ ਦਿੱਤੀ, ਦੋ ਪੰਡਾਂ ਲਈ ਆਉਂਦਾ, ਦੇਖਦਾ ਵੀ ਬਹੁਤ ਜਾਣੇ ਬੈਠੇ ਹੈ। ਜਦ ਨੇੜੇ ਜੇ ਆਇਆ ਨਾ, ਉਹ ਕਹਿੰਦਾ ਤਾਂ ਰੱਬ ਬੈਠਾ, ਚਮਕਾਰੇ ਪਏ ਮਹਾਰਾਜ ਦੇ ਪਾਵਨ ਚਿਹਰੇ ਦੇ। ਉਹਨੇ ਕੀ ਕੀਤੀਆਂ, ਦੋਵੇਂ ਪੰਡਾਂ ਰੱਖਤੀਆਂ ਏ, ਔਰ ਡੰਡੋਤ ਬੰਦਨਾ ਝੁੱਕ ਕੇ ਕੀਤੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ, ਜਾਂ ਡੰਡੋਤ ਬੰਦਨਾ ਕੀਤੀ ਆ, ਬੈਠਾ ਹੋ ਗਿਆ ਇਹ, ਗੁਰੂ ਸਾਹਿਬ ਨੇ ਨੇਤਰ ਖੋਲ੍ਹੇ ਆ, ਅਤੇ ਭਾਈ ਹੇਮਾ ਕਹਿੰਦਾ ਮਹਾਰਾਜ ਆਓ ਮੇਰੇ ਗ੍ਰਹਿ ਵਿਖੇ, ਚੱਲੋ ਭਾਗ ਲਾਓ। ਗੁਰੂ ਸਾਹਿਬ ਕਹਿੰਦੇ ਸਾਰੀ ਸੰਗਤ ਦੀ ਚੱਲੂ ਸਾਂਭ ਲੇਗਾ, ਕਹਿੰਦਾ ਮਹਾਰਾਜ ਮੈਂ ਕੌਣ ਆ ਸਾਂਭਣ ਵਾਲਾ, ਸਾਂਭਣਾ ਤਾਂ ਤੁਸੀਂ ਹੈ, ਇੱਥੇ ਵੀ ਤੁਸੀਂ ਸਾਂਭਣਾ, ਗਾਂ ਵੀ ਤੁਸੀਂ ਸਾਂਭਣਾ, ਮੇਰੀ ਕੀ ਔਕਾਤ ਆ ਕਿ ਮੈਂ ਰੱਬ ਨੂੰ ਸਾਂਭ ਸਕਾਂ ਜਾਂ ਰੱਬ ਦੀ ਸੰਗਤ ਨੂੰ ਸਾਂਭ ਸਕਾਂ। ਮਹਾਰਾਜ ਤੁਸੀਂ ਆਓ, ਜਿੰਨੇ ਮਰਜ਼ੀ ਹੋ, ਤੁਹਾਡੀ ਕਿਰਪਾ ਕਲਾ ਵਰਤਣੀ ਹੈ। ਪੰਜਵੇਂ ਪਾਤਸ਼ਾਹ ਚਲੇ ਗਏ, ਹੁਣ ਸੰਗਤਾਂ ਵੀ ਆ ਗਈਆਂ, ਆਂਢ ਗੁਆਂਢ ਵਾਲੇ ਵੀ, ਗੁਰੂ ਸਾਹਿਬ ਆਏ ਹੈ, ਅਤੇ ਉਹਨਾਂ ਨੇ ਰਾਸ਼ਨ ਤਿਆਰ ਕੀਤਾ ਹੈ, ਭੋਜਨ ਪ੍ਰਸ਼ਾਦਾ ਛਕਾਏ। ਗੁਰੂ ਸਾਹਿਬ ਉੱਥੇ ਰਾਤ ਰਹੇ, ਰਾਤ ਰਹੇ, ਅੰਤ ਵੇਲਾ ਹੋਇਆ, ਫਿਰ ਜਸ ਕੀਰਤੀ ਹੋਈ, ਭਜਨ ਪਾਠ ਹੋਇਆ ਹੈ, 10 ਵਜੇ ਹੈ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਹੁਣ ਜਾਣ ਲੱਗੇ, ਕਹਿੰਦੇ ਚੰਗਾ ਭਾਈ ਹਿੰਮਿਆ, ਅਸੀਂ ਚੱਲੇ ਹਾਂ, ਸੰਗਤ ਵੀ ਚੱਲੀ ਹੈ। ਗੁਰੂ ਸਾਹਿਬ ਚਲੇ ਗਏ,
ਸੰਗਤ ਵੀ ਤੁਰ ਪਈ ਹੈ ਤੇ ਭਾਈ ਹੇਮਾ ਖੜਾ, ਭਾਈ ਹੇਮਾ ਆਵਾਜ਼ ਮਾਰਦਾ ਕਹਿੰਦਾ ਪਾਸ਼ਾ ਰੁਕ ਜਾਓ, ਹਜੇ ਨਾ ਜਾਇਓ। ਕਈ ਮਨਮੁਖ ਵਿਰਤੀ ਵਾਲੇ ਲੋਕ ਕਹਿੰਦੇ ਵੀ ਹੁਣ ਗੁਰੂ ਤੋਂ ਕੁਛ ਮੰਗੂਗਾ, ਇਹਨੇ ਰਾਤ ਰੱਖਿਆ ਸੇਵਾ ਕੀਤੀ ਹੈ ਵੀ ਗੁਰੂ ਤੋਂ ਮੰਗਣਾ ਤਾਂ ਗੁਰੂ ਤੋਂ ਹੀ ਹੈ, ਜੇ ਗੁਰੂ ਦੇਊਗਾ ਦੂਜੇ ਨੂੰ ਕੀ ਗਾ, ਇਸ ਗੱਲ ਦਾ ਕਿਉਂ ਸਾੜਾ ਬਈ, ਮੰਗਣਾ ਤਾਂ ਗੁਰੂ ਤੋਂ, ਗੁਰੂ ਨੇ ਦੇਣਾ ਹੈ। ਆਮ ਬੰਦਾ ਜੇ ਦੇਊਗਾ ਵੀ ਦਸ ਵਾਰੀ ਜਣਾਊ, ਮੈਂ ਆਹ ਦਿੱਤਾ ਤੇਰੀ ਆਹ ਹੈਲਪ ਕੀਤੀ ਹੈ। ਮਹਾਰਾਜ ਮੁੜੇ ਆਏ, ਜਦੋਂ ਮਹਾਰਾਜ ਮੁੜੇ ਆਏ ਪੰਜਵੇਂ ਪਾਤਸ਼ਾਹ ਭਾਈ ਹੇਮਾ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਜਿਹੜਾ ਕਾਰਜ ਕਰਨ ਆਏ ਸੀ ਉਹ ਤਾਂ ਕਰ ਜੋ। ਮਹਾਰਾਜ ਤਾਂ ਹੁਣ ਜਾਣੀ ਜਾਣਾ, ਮਹਾਰਾਜ ਕਹਿੰਦੇ ਠੀਕ ਹੈ, ਕਾਰਜ ਰਹਿੰਦਾ ਸੀ ਤੈਨੂੰ ਵੀ ਯਾਦ ਹੈ, ਕਾਰਜ ਕਰਕੇ ਜਾਵਾਂਗੇ। ਮਹਾਰਾਜ ਬੈਠੇ ਹੋ ਗਏ, ਭਾਈ ਹੇਮਾ ਕੋਲੇ ਬੈਠਾ ਹੈ। ਸੋ ਪਿਆਰੇ ਖਾਲਸਾ ਜੀ, ਸਾਰੀਆਂ ਸੰਗਤਾਂ ਨੂੰ ਮਹਾਰਾਜ ਕਹਿੰਦੇ ਨਾਮ ਜਪੋ, ਨਾਮ ਜਪੋ, ਫਿਰ ਬਾਣੀ ਦੇ ਪ੍ਰਵਾਹ ਚੱਲੇ ਆ, ਨਾਮ ਜਪਿਆ ਹੈ। ਸੋ ਪਿਆਰੇ ਖਾਲਸਾ ਜੀ, ਸਿੱਖ ਨੂੰ ਸੋਝੀ ਸੀ, ਗੁਰੂ ਸਾਹਿਬ ਨੇ ਬਖਸ਼ੀ ਹੈ, ਸ਼ਾਮ ਦਾ ਵੇਲਾ ਹੋਇਆ ਹੈ, ਭਾਈ ਹੇਮਾ ਗੁਰੂ ਸਾਹਿਬ ਦੇ ਸਨਮੁਖ ਬੈਠਾ ਹੋਇਆ, ਨਾਮ ਜਪਦਾ ਹੋਇਆ ਆਪਣਾ ਸਰੀਰ ਪ੍ਰਾਣ ਤਿਆਗ ਦਿੰਦਾ ਹੈ, ਲਾਸ਼ ਰਹਿ ਜਾਂਦੀ ਹੈ ਗੁਰੂ ਦੇ ਬੁੱਕਲ 'ਚ। ਆਏ ਉਹਨੇ ਇਹ ਕਿਹਾ ਸੀ ਸੱਚੇ ਪਾਤਸ਼ਾਹ ਮੇਰੀ ਸ਼ਾਮਾਂ ਨੂੰ ਮੌਤ ਆ, ਮੇਰਾ ਅੰਤਿਮ ਸੰਸਕਾਰ ਤੁਸੀਂ ਆਪਦੇ ਹੱਥਾਂ ਨਾਲ ਕਰਕੇ ਜਾਣਾ। ਤੇ ਮਹਾਰਾਜ ਅੰਤਿਮ ਸੰਸਕਾਰ ਆਪਦੇ ਹੱਥਾਂ ਦੇ ਨਾਲ ਕਰਕੇ ਭਾਈ ਹੇਮੇ ਦਾ ਮੁੜੇ ਆ। ਸਾਰੇ ਜਾਣੇ ਹੈਰਾਨ ਹੋ ਗਏ ਵੀ ਗੁਰੂ ਸਾਹਿਬ ਦੀ ਕੈਸੀ ਕਲਾ ਹੈ। ਹੇ ਹੈਰਾਨ ਹਾਂ ਤੇਰੀਆਂ ਕੁਦਰਤਾਂ ਤੋਂ, ਬੜੇ ਜਗਤ ਮੇਂ ਖੇਲ ਕਮਾਲ ਕਰਤੇ, ਕਦੇ ਕੰਗਲਿਆਂ ਦੇ ਸੀਸ ਤੇ ਤਾਜ ਰੱਖਦਾ, ਲਾ ਕੇ ਗੱਦੀਆਂ ਭੂਪ ਕੰਗਾਲ ਕਰਤੇ। ਦਾਤਾ ਜਿਸ ਤੋਂ ਬਦਲਦੇ ਨਜ਼ਰ ਤੇਰੀ, ਹੌਲੇ ਕੌਡੀਓ ਕੱਖਾਂ ਦੇ ਲਾਲ ਕਰਤੇ, ਜਿਹਨੂੰ ਪੁੱਛੇ ਨਾ ਕੋਈ ਦਰਬਾਰ ਸਿੰਘਾਂ ਕਰਨ ਨਜ਼ਰਾਂ ਨਜ਼ਰ ਨਿਹਾਲ ਕਰਤੇ। ਜਿਹਦਾ ਕੋਈ ਨਹੀਂ ਹੈ ਉਹਦਾ ਗੁਰੂ ਹੈ, ਜਿਹਨੇ ਗੁਰੂ ਦੀ ਸ਼ਰਨ ਤੱਕੀ ਹੈ ਗੁਰੂ ਰਖਵਾਲੇ ਬਣਦੇ ਹੈ। ਸੰਗਤ ਕਹਿੰਦੀ ਸੇਠ ਕਰੋੜੀ ਕਹਿੰਦਾ ਇਹ ਘੋੜੇ ਸੱਚੀ ਸਰਕਾਰ ਦੇ ਹੈ। ਉਹ ਝੂਠੀ ਸਰਕਾਰ ਦੇ ਬੰਦੇ ਖੁਸ਼ ਹੋ ਗਏ, ਕਹਿੰਦੇ ਸੱਚੀ ਸਰਕਾਰ ਤਾਂ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਂ ਹੈ, ਦਿੱਲੀ ਦੇ ਤਖ਼ਤ 'ਤੇ ਬੈਠਾ ਹੈ, ਦਰੋਗਾ ਸੌਂਦੇ ਖਾਂ ਕਹਿੰਦਾ ਸੂਬਾ ਕਾਸ਼ੋ ਬੇਗ ਹੈ, ਇਹ ਸੱਜਾ ਹੱਥ ਹੈ, ਇਹ ਸ਼ਾਹਜਹਾਂ ਦਾ ਸੱਜਾ ਹੱਥ, ਆਹੀ ਤਾਂ ਸੱਚੀ ਸਰਕਾਰ, ਲਿਆ ਫੜਾ ਘੋੜਿਆਂ ਦੀਆਂ ਵਾਂਗਾਂ ਫੜਾ, ਅਸੀਂ ਆਪਦੇ ਰਾਹ ਜਾਈਏ, ਤੁਸੀਂ ਆਪਦੇ ਰਾਹ ਜਾਓ। ਸੇਠ ਕਹਿੰਦਾ ਇਹ ਕਿਹੜੀ ਸੱਚੀ ਸਰਕਾਰ ਹੈ, ਅਸੀਂ ਨਹੀਂ ਜਾਣਦੇ ਸਰਕਾਰ ਨੂੰ, ਸਾਡੀ ਤਾਂ ਸਰਕਾਰ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਨਾਨਕ ਦੇ ਤਖ਼ਤ 'ਤੇ ਬੈਠੇ ਹੈ, ਉਹ ਸੱਚੀ ਸਰਕਾਰ ਹੈ। ਉਹ ਦੁਸ਼ਟ ਬੁੱਧੀ ਵਾਲੇ ਲੋਕ ਕਹਿੰਦੇ ਸਾਧਾ ਸੰਤਾਂ ਨੂੰ ਕੀ ਲੋੜ ਪਈ ਆ ਘੋੜਿਆਂ ਦੀ, ਇਹ ਤਾਂ ਰਾਜੇ ਮਹਾਰਾਜਿਆਂ ਕੋਲੇ ਸੋਭਦੇ ਹੈ। ਸੇਠ ਕਰੋੜੀ ਕਹਿੰਦਾ ਤੁਹਾਡੀ ਸਰਕਾਰ ਨਹੀਂ ਖਰੀਦ ਸਕਦੀ, ਨਾ ਹੀ ਅਸੀਂ ਵੇਚਣੇ, ਨਾ ਹੀ ਦੇਣੇ ਹੈ। ਸਵਾਲ ਜਵਾਬ ਹੋਏ ਹੈ, ਅਖੀਰ ਹੱਦ ਕਰਤੀ ਹੈ, ਇੱਕ ਪ੍ਰੇਮ ਭੇਟਾ ਧੱਕੇ ਨਾ ਖੁੰਦੇ, ਕਹਿੰਦੇ ਜਾਓ ਬਾਣੀਆਂ ਲਾਲੀ ਜੋਰ, ਜੇ ਤੇਰਾ ਗੁਰੂ ਸੱਚੀ ਸਰਕਾਰ ਹੋਇਆ ਲਾਹੌਰ ਦੇ ਕਿਲੇ 'ਚੋਂ ਨਾ ਘੋੜੇ ਵਾਪਸ ਲੈ, ਉਹਨੇ ਝੂਠੀ ਸਰਕਾਰ ਕਹਿ ਦੀ, ਝੂਠੀ ਸਰਕਾਰ ਸਮਝੀ। ਉਹ ਜਾਲਮਣੇ ਧੱਕੇ ਨਾ ਘੋੜੇ ਖੋ ਕੇ ਲਾਹੌਰ ਦੇ ਕਿਲੇ ਵਿੱਚ ਬੰਦ ਕਰਦੇ ਹੈ। ਸਾਰੀ ਸੰਗਤ ਨਿਰਾਸ਼ਾ ਦੇ ਆਲੇ ਵਿੱਚ ਬੈਠੀ ਹੈ, ਮਸਾਂ ਰਾਤ ਲੰਘੀ, ਅੰਮ੍ਰਿਤ ਵੇਲਾ ਹੋਇਆ, ਫਿਰ ਇਸ਼ਨਾਨ ਕੀਤਾ ਹੈ, ਜਾਪ ਕਰਦੇ ਕਰਦੇ ਉੱਥੋਂ ਤੁਰ ਪਏ ਹੈ, ਅੰਮ੍ਰਿਤ ਸਰ ਪਹੁੰਚੇ ਹੈ, ਪੁੱਛਦੇ ਹੈ ਮੇਰੀ ਪੀ ਦੇ ਮਾਲਕ ਕਿੱਥੇ ਹੈ। ਸੇਵਾਦਾਰ ਕਹਿੰਦੇ ਚਾਹ ਪ੍ਰਸ਼ਾਦਾ ਲੰਗਰ ਭੋਜਨ ਛਕੋ, ਫਿਰ ਦੱਸਦੇ ਹਾਂ ਕਿੱਥੇ। ਕਹਿੰਦੇ ਸਾਨੂੰ ਕਿੱਥੇ ਭੁੱਖ ਲੱਗਦੀ ਹੈ, ਪਾਣੀ ਦੀ ਬੂੰਦ ਅੰਦਰ ਹੀ ਜਾਂਦੀ, ਸਾਹਿਬ ਦੱਸੋ ਕਿੱਥੇ ਹੈ, ਦਰਸ਼ਨ ਕਰਾਓ। ਸੇਵਾਦਾਰ ਕਹਿੰਦੇ ਗੁਰੂ ਸਾਹਿਬ ਮੀਰੀ ਪੀਰ ਦੇ ਮਾਲਕ ਮਾਲਵੇ ਦੀ ਧਰਤੀ 'ਤੇ ਆ, ਭਾਈ ਰੂਪੇ ਬੈਠੇ ਹੈ, ਉੱਥੋਂ ਦੀਆਂ ਸੰਗਤਾਂ ਨੂੰ ਨਵਾਜ਼ ਰਹੇ ਹੈ। ਸੋ ਪਿਆਰੇ ਖਾਸ, ਇਹ ਜੱਥਾ ਉੱਥੋਂ ਤੁਰ ਪਿਆ ਏ, ਉੱਥੋਂ ਤੁਰਿਆ ਏ, ਉੱਥੋਂ ਤੁਰੇ ਹਨ, ਅਤੇ ਸਾਰਾ ਜੱਥਾ ਭਾਈ ਰੂਪੇ ਪਹੁੰਚਿਆ, ਗੁਰੂ ਸਾਹਿਬ ਤਖ਼ਤ 'ਤੇ ਬੈਠੇ ਹੈ, ਡੰਡਾਉਤ ਵੰਦਨਾ ਕਰਕੇ ਰੋਣ ਲੱਗ ਗਿਆ। ਫਿਰ ਕਰੋੜੀ ਫਿਰ ਰੋਣ ਲੱਗ ਗਿਆ, ਮੇਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਜਾਣੇ ਜਾਣ, ਸਤਿਗੁਰੂ ਕਹਿੰਦੇ ਘੱਟ ਘੱਟ ਕੇ ਅੰਦਰ ਕੀ ਜਾਣ, ਤੇ ਭਲੇ ਬੁਰੇ ਕੀ ਪੀਰ ਪਛਾਣ, ਤੇ ਗੁਰੂ ਤਾਂ ਜਾਣੀ ਜਾਣਾ, ਚਾਹੇ ਜਦੋਂ ਮਰਜ਼ੀ ਮਿਲਿਆ ਹੋਵੇ। ਗੁਰੂ ਸਾਹਿਬ ਕਹਿੰਦੇ ਸੇਠ ਉਹ ਬੇਟਾ, ਉਹ ਜਦ ਤੂੰ ਉਦੋਂ ਸਾਡੇ ਕੋਲ ਆਇਆ ਸੀ ਉਦੋਂ ਵੀ ਰੋਂਦਾ ਸੀ, ਹੁਣ ਵੀ ਰੋਈ ਜਾਂਦਾ, ਉਹ ਤੈਨੂੰ ਗੁਰੂ ਨਾਨਕ ਦੇ ਦਰ ਤੋਂ ਸਾਰੇ ਪਦਾਰਥ ਤਾਂ ਲੈਤੇ ਹੈ, ਕੋਈ ਕਮੀ ਨਹੀਂ ਰਹੀ, ਕਿ ਤੇਰੀ ਰੋਣ ਦੀ ਆਦਤ ਜਾਂਦੀ ਨਹੀਂ ਹੈ। ਕਈ ਲੋਕਾਂ ਦੇ ਕੋਲ ਜੇ ਸਾਰਾ ਕੁਝ ਹੋਵੇ, ਅੰਦਰੋਂ ਅੰਦਰੋਂ ਰੱਜੇ ਹੁਣ ਦਿਖਾਵਾ ਕਰਦੇ ਆ, ਬਾਹਰੋਂ ਰੱਜੇ ਹੁਣ ਅੰਦਰੋਂ ਰੱਜਣ ਦਾ ਵਿਖਾਵਾ ਕਰਦੇ, ਨੀਤ ਨਹੀਂ ਭਰਦੀ ਉਹਨਾਂ ਦੀ, ਉਹਨਾਂ ਦਾ ਕੰਮ ਰੋਈ ਜਾਣਾ, ਰੋਈ ਜਾਣਾ, ਰੋਈ ਜਾਣਾ। ਮਹਾਰਾਜ ਕਹਿੰਦੇ ਤੂੰ ਉਸੇ ਸ਼੍ਰੇਣੀ 'ਚ ਤਾਂ ਨਹੀਂ ਆਉਂਦਾ,
ਵੀ ਸਾਰਾ ਕੁਝ ਲੈ ਕੇ ਵੀ ਰੋਈ ਜਾਂਦਾ। ਕਹਿੰਦਾ ਨਹੀਂ ਮਹਾਰਾਜ, ਉਦੋਂ ਰੋਣ ਦਾ ਕਾਰਨ ਹੋਰ ਸੀਗਾ, ਹੁਣ ਕਾਰਨ ਹੋਰ ਹੈ। ਗੁਰੂ ਸਾਹਿਬ ਕਹਿੰਦੇ ਮੂੰਹੋਂ ਦੱਸ। ਉਹ ਕਹਿੰਦਾ ਤੁਸੀਂ ਜਾਣੀ ਜਾਣੋ। ਮਹਾਰਾਜ ਕਹਿੰਦੇ ਜਾਣੀ ਜਾਣ ਤਾਂ ਹੈਗੇ ਨੇ, ਆਹ ਕਿੰਨੀ ਸੰਗਤ ਬੈਠੀ, ਇਹਨਾਂ ਨੂੰ ਕਿਵੇਂ ਪਤਾ ਲੱਗੂਗਾ। ਹੁਣ ਧਾਹਾਂ ਮਾਰ ਕੇ ਸੇਠ ਕੌੜੀ ਸਾਰੇ ਵਿੱਥਿਆ, ਜਿਵੇਂ ਮੀਰੀ ਪੀਰ ਦੇ ਮਾਲਕ ਆ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੋਈ, ਮੈਂ ਇਸ ਗੱਲ ਤੋਂ ਨਹੀਂ ਮੁੱਕਰਦਾ, ਨਾ ਮੇਰਾ ਪਰਿਵਾਰ ਮੁੱਕਰੇ, ਜਦ ਤੱਕ ਸੰਸਾਰ ਤੇ ਰਹਾਂਗੇ ਤੇਰੀ ਜਸ ਕੀਰਤੀ ਕਰਾਂਗੇ। ਔਰ ਮੈਂ ਤਾਂ ਹੁੱਬ ਕੇ ਦੱਸਦਾ ਹੋਰਾਂ ਨੂੰ ਵੀ ਆਓ, ਜੇ ਕੋਈ ਕਿਸੇ 'ਚ ਕਮੀ ਹੈ, ਕਿਸੇ 'ਚ ਘਾਟ ਹੈ, ਕਿਸੇ ਨੂੰ ਦੁੱਖ ਦਲਿੱਦਰ ਹੈ, ਕਿਸੇ ਨੂੰ ਤਕਲੀਫ ਹੈ, ਉਹ ਮੇਰੇ ਸੱਚੇ ਪਾਤਸ਼ਾਹ ਕੋਲ ਚੱਲੋ, ਤੁਹਾਨੂੰ ਨਵਾਜ ਦੂ ਜਿਵੇਂ ਮੈਨੂੰ ਗਰੀਬ ਨੂੰ ਨਵਾਜਿਆ ਏ, ਮੈਂ ਤਾਂ ਰੌਲਾ ਪਾਉਂਦਾ ਫਿਰਦਾ ਏ। ਮਹਾਰਾਜ ਤੁਹਾਡੀ ਕਿਰਪਾ ਹੋਈ, ਮੈਂ ਦਸਵੰਧ ਕੱਢਿਆ ਇੱਕ ਸਾਲ ਬਾਅਦ, ਉਹ 5 ਲੱਖ ਬਣ ਗਿਆ, ਮੈਂ ਘੋੜੇ ਖਰੀਦੇ, ਪੁੱਤਾਂ ਵਾਂਗੂ ਪਾਲੇ ਹੈ। ਜਦ ਅਰਸ਼ਾਂ ਨੂੰ ਉਡਾਰੀਆਂ ਲਾਉਣ ਲੱਗ ਗਏ, ਅਸੀਂ ਕਾਬੁਲ ਤੋਂ ਤੁਰੇ ਸੀਗੇ, ਜ਼ਾਲਮਾਂ ਨੇ ਧੱਕੇ ਨਾਲ ਘੋੜੇ ਸਾਥੋਂ ਕੋਹੇ ਹੈ। ਲਓ ਸੁਣੋ ਸਾਰੀ ਵਿੱਥਿਆ ਸੇਠ ਕਰੋੜੀ ਰੋ ਕੇ, ਜਿਵੇਂ ਸਾਹਿਬ ਮੀਰੀ ਪੀਰ ਦੇ ਮਾਲਕਾਂ ਨੂੰ ਦੱਸਦਾ ਏ ਵੀ ਮੈਥੋਂ ਘੋੜੇ ਸਤਿਗੁਰੂ ਜੀ ਖੋਲੀ ਹੈ, ਸੂਬੇ ਨੇ ਘੋੜਿਆਂ ਦੀ ਜੋੜੀ, ਮੇਰੇ ਸਾਥੀ ਬਿਆਨ ਆ।

ਪਾਤਸ਼ਾਹ ਨੂੰ ਰੋ ਰੋ ਕੇ ਸਾਰੀ ਵਿੱਥਿਆ ਦੱਸਦਾ। ਇਸ ਤੋਂ ਅੱਗੇ ਦਾ ਇਤਿਹਾਸ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਵਾਂਗੇ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਅਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ਿਆ। ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ ਆਓ। ਹੁਣ ਛੇ ਪੌੜੀਆਂ ਅਨੰਦ ਸਾਹਿਬ ਜਾਪ ਹੋਣਾ, ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੋਣੀ ਹੈ। ਇਸੇ ਤਰ੍ਹਾਂ ਸਜੇ ਰਿਹੋ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚ ਨਾਮ ਆਧਾਰ ਮਹਾਰਾਜਨ
1: ਭੁੱਖਾਂ ਸਾ ਭਗਵਾਈਆਂ
0: ਕਰ ਸਾਤ ਸੁਖ ਮਨ ਆਏ ਵਸਿਆ ਜਨ
1: ਇੱਛਾ ਸਾ ਭਵਜਾਈਆਂ
0: ਸਦਾ ਕੁਰਬਾਨ ਕੀਤਾ ਗੁਰਵਟ ਹੋ
1: ਜੈਤੀਆਂ ਵਡਿਆਈਆਂ
0: ਕਹ ਨਾਨਕ ਸੁਣੋ ਸੰਤੋ ਸ਼ਬਦ।

0: ਪੰਜ ਦੂਤ ਤਦਵਸ ਕੀਤੇ
1: ਕਾਲ ਕੰਟ ਕਮਾਰਿਆ
0: ਤੁਰ ਕਰਮ ਪਾਇਆ ਤਦ ਜਨ ਕੋ ਸੈਨ
1: ਨਾਮ ਹਰ ਕਹਿ ਲਾਗੇ
0: ਕਾ ਨਾਨਕ ਦਸ ਕੋ

ਨਾਨਕ ਸਭ ਤੇਰੀ ਵਡਿਆਈ ਕੋਈ ਨਾਉਣ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਡਿੱਠ ਕੀ

ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘ

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਉ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਏ। ਤਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ।

ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ।

ਬਖਸ਼ਿਸ਼ ਰਹਿਮਤ ਦਾ ਸਦਕਾਵ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਦੇ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਹੋਈਆਂ ਢਾਡੀ ਸਿੰਘਾਂ ਨੇ ਇਤਿਹਾਸ ਬਿਆਨ ਕੀਤਾ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਹੋਏ ਸਤਿਗੁਰੂ ਜੀ ਕਿਰਪਾ ਕਰਨੀ ਸਮੁੱਚੀ ਸੇਵਾ ਨਿਭਾਉਂਦੇ ਹਾਂ ਬਾਣੀ ਪੜ੍ਹਦੇ ਹਾਂ ਹਜ਼ੂਰੀ ਵਿੱਚ ਵਿਚਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਣੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ ਜੀ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ

ਧਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

इच्छा पूरक सर्व सुख दाता हर जा कह वस है काम तिना।

ਨਿਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਅੰਤਰਜਾਮੀ ਕਿਰਪਾ ਨਿਧਾਨ ਸਤਿਗੁਰੂ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਲੱਖ ਲੱਖ ਸ਼ੁਕਰ ਹੈ ਆਪ ਜੀ ਨੇ ਮਹਾਨ ਕਿਰਪਾਲਤਾ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਤਖਤਾਂ 'ਤੇ ਪ੍ਰਕਾਸ਼ਮਾਨ ਹੁੰਦਿਆਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਉਪਦੇਸ਼ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕੀਤਾ ਹੈ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀਆਂ ਦੀ ਸੇਵਾ ਸੰਭਾਲ ਹੋਈ। ਸੋਹਿਲਾ ਸਾਹਿਬ ਜੀ ਦੇ ਪਾਠ ਹੋਏ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਸਮੁੱਚੀ ਸੇਵਾ ਨਿਭਾਉਂਦਿਆਂ ਬੇਅੰਤ ਗਲਤੀਆਂ ਭੁੱਲਾਂ ਬਖਸ਼ ਲੈਣੀਆਂ, ਅਗਾਹਾਂ ਵਾਸਤੇ ਸੁਮਤ ਪ੍ਰਦਾਨ ਕਰਨੀ, ਸਭਨਾ ਦੇ ਸੀਸ ਤੇ ਆਪਣਾ ਮਿਹਰ ਪ੍ਰਿਆਤ ਰੱਖਣਾ, ਆਪਣੇ ਦਰੋ ਘਰੋਂ ਨਾਮ ਦੀ ਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਸਤਿਗੁਰੂ ਜੀ, ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਇਆ, ਰਹਿਣ ਆਈ ਭਾਣੇ ਵਿੱਚ ਸੁੱਖ ਸੁੱਖਾ ਰਾਹੀਂ ਬਤੀਤ ਕਰਵਾਉਣੀ। ਸਤਿਗੁਰੂ ਜੀ, ਇਸ ਵੇਲੇ ਆਪ ਜੀ ਕਰੋ ਕਿਰਪਾਲਤਾ, ਆਪਣੇ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣਾਂ 'ਤੇ ਵਿਸਰਾਮ ਕਰੋ, ਸੰਗਤਾਂ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ, ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸੁੱਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਾਏ ਬਹਿ ਮੇਰਾ,

ਹੋਵੇ ਤਾਂ ਉੱਪਰਲੇ ਸਪਤਕ 'ਤੇ ਜਿਸ ਤਰ੍ਹਾਂ ਆਪਾਂ ਰੋਜ਼ ਬੇਨਤੀ ਕਰਦੇ ਹਾਂ ਉਸ 'ਤੇ ਵੀ ਗਾ ਸਕਦੇ।

Uh-huh.

ਚੱਲੇ ਨਾਲ ਚਤਰਾ।

किसी ने ना टबाकी है।

ਵਸੇ ਕਿਸੇ ਵਿਦਵਤਾ ਦੀ ਲੋੜ ਨਹੀਂ ਇਹਨਾਂ ਬਚਨਾਂ ਨੂੰ ਸਮਝਣ ਵਾਸਤੇ, ਥੋੜ੍ਹੀ ਜਿਹੀ ਬੁੱਧੀ ਵੀ ਕੰਮ ਚਲਾ ਦੇਵੇ, ਕਿਉਂਕਿ ਹਿਰਦੇ ਦਾ ਸੰਬੰਧ ਹੈ। ਥੋੜ੍ਹੀ ਜਿਹੀ ਹਿਰਦੇ ਦੀ ਸੋਝੀ ਹੋਏ, ਦਿਲੋਂ ਭਾਉ ਦੀ ਸੋਝੀ ਹੋਏ, ਪ੍ਰੇਮ ਦੀ, ਜਿਹੜੀ ਕਿ ਸਾਡੇ ਵਿੱਚ ਬੀਜ ਮੰਤਰ ਕਰਕੇ ਹੁੰਦੀ ਹੈ, ਉਹ ਪ੍ਰੀਤ ਦਾ ਗੁਣ, ਉਹ ਪ੍ਰੇਮ ਦਾ ਗੁਣ, ਵੀ ਗੈਟ ਇਟ ਫਰੋਮ ਬਾਈ ਬਰਥ, ਕੋਈ ਪਾਉਂਦਾ ਨਹੀਂ। ਈਵਨ ਇਟਸ ਇਨ ਦਾ ਐਨੀਮਲ, ਖੂੰਖਾਰ ਜਾਨਵਰ ਦੇ ਵਿੱਚ ਵੀ ਉਹ ਪ੍ਰੀਤ ਪਾਈ ਹੈ। ਆਪਾਂ ਸਭ ਜਾਣਦੇ ਹਾਂ ਕਿ ਖੂੰਖਾਰ ਜਾਨਵਰ ਦਾ ਬੱਚਾ ਵੀ, ਜਿਹੜੀ ਸ਼ੇਰਨੀ ਹੈ, ਕਿਸ ਤਰੀਕੇ ਨਾਲ ਆਪਣੇ ਬੱਚੇ ਨੂੰ ਪਾਲਦੀ ਹੈ, ਉਹ ਪ੍ਰੀਤ ਹੈ। ਸੋ ਬਾਈ ਬਰਥ, ਜਨਮ ਤੋਂ ਇਹ ਪ੍ਰੀਤ ਸਾਡੇ ਵਿੱਚ ਹੈ, ਗੁਣ ਤਾਂ ਹੈ, ਪਰ ਉਸਨੂੰ ਕਿਸ ਪਾਸੇ ਅਸੀਂ ਲਾਉਂਦੇ ਹਾਂ ਉਹ ਡਿਪੈਂਡ ਕਰਦਾ, ਉਸ 'ਤੇ ਡਿਪੈਂਡ ਕਰਦਾ ਸਭ ਕੁਝ। ਇੱਥੇ ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ, ਗੁਣ ਗਾਓ ਸਤਿਗੁਰੂ ਦੇ ਨਾਲ, ਧਿਆਨ ਲਾ ਕੇ ਸਤਿਗੁਰੂ ਨੂੰ ਧਿਆਨ ਵਿੱਚ ਰੱਖ ਕੇ, ਹੁਣ ਸਾਡਾ ਸਭ ਦਾ ਕਿਸੇ ਨਾ ਕਿਸੇ ਗੁਰੂ, ਕਿਸੇ ਦਾ ਗੁਰੂ ਨਾਨਕ ਸਾਹਿਬ ਨਾਲ, ਕਿਸੇ ਦਾ ਗੁਰੂ ਰਾਮਦਾਸ, ਕਿਸੇ ਦਾ ਗੁਰੂ ਅਰਜਨ, ਕਿਸੇ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਸੇ ਦਾ ਡਾਇਰੈਕਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ, ਇਸ ਤਰ੍ਹਾਂ ਜੁਗਤੀ ਦੱਸਦੇ ਨੇ ਕਿ ਗਾਓ। ਸੋ ਸਤਿਗੁਰੂ ਸਤ ਸੇਵਾ ਸਤਿਗੁਰ ਕੀ ਸਫਲ ਹੈ, ਜਿਸ 'ਤੇ ਪਾਈ ਹੈ ਪਰਮ ਨਿਦਾਨ। ਆਪ ਆਸ਼ੀਰਵਾਦ ਦਿਓ, ਕਿਰਪਾ ਕਰੋ, ਨਾਲ ਗਾਓ। ਅਸੀਂ ਵੀ ਹੁਣ ਪਹਿਲੀ ਵਾਰ

ਧਨ ਮਿਲਾਉਣ ਦੀ ਲੋੜ ਹੈ, ਬੇਨਤੀ ਕਰਦੇ। ਬੋਲਣਾ ਤਾਂ ਖੁੱਲ੍ਹ ਕੇ ਬੋਲੋ, ਪਤਾ ਲੱਗੇ। ਦੋ ਤਿੰਨ ਵਾਰ ਦੱਸ ਚੈੱਕ ਕਰਾਂਗਾ ਮੈਂ, ਜੇ ਖੁੱਲ੍ਹ ਕੇ ਨਹੀਂ ਬੋਲੇ ਫਿਰ ਅਸੀਂ ਆਪਣੀ ਸੇਵਾ ਜਿਸ ਤਰ੍ਹਾਂ ਸਾਨੂੰ ਲਾਈ ਕਰਾਂਗੇ। ਬੋਲੋਗੇ ਤਾਂ ਪੂਰਾ ਇਹ ਹਾਲ ਗੁਰੂ ਦੇ ਚਰਨ ਨਾਲ ਜੋੜੇਗਾ ਸਾਨੂੰ, ਵਾਪਸ ਮੁੜ ਕੇ ਆਉਂਦੀ ਹੈ ਅਤੇ ਹਾਲ ਦੀ ਬਣਤਰ ਹੀ ਬਹੁਤ ਵਧੀਆ, ਐਨਰਜੀ ਕ੍ਰੀਏਟ ਕਰਦਾ ਸਾਧਕ। ਜਿਹੜੇ ਪੁਰਾਣੇ ਮੰਦਰਾਂ ਮਸਜਿਦਾਂ ਦੇ ਜਾਂ ਗੁਰੂ ਘਰਾਂ ਦੇ ਜਿਹੜੇ ਢਾਂਚੇ ਸੀ ਨਾ, ਉਹ ਇਸ ਤਰ੍ਹਾਂ ਦੇ ਹੁੰਦੇ ਸੀ। ਜਿਹੜੀ ਛੱਤ ਜਿਹੜੀ ਫਲੈਟ ਹੈਗੀ ਆ ਉਹ ਇੰਨੀ ਵਧੀਆ ਨਹੀਂ ਧਿਆਨ ਸਾਧਨਾ ਵਾਸਤੇ, ਬੰਦਗੀ ਵਾਸਤੇ, ਪਰਮਾਰਥ ਵਾਸਤੇ। ਇਸ ਤਰ੍ਹਾਂ ਦੀ ਜਿਹੜੀ ਛੱਤ ਹੈ ਉਹ ਫਾਇਦਾ ਕਰਦੀ ਹੈ, ਭਾਵ ਕਿ ਜੋ ਅਸੀਂ ਐਨਰਜੀ ਕ੍ਰੀਏਟ ਕਰਦੇ ਹਾਂ ਬੋਲ ਕੇ ਗਾ ਕੇ ਜਾਂ ਮੰਤਰ ਜਪਣ ਦੇ ਨਾਲ, ਜੋ ਐਨਰਜੀ ਕ੍ਰੀਏਟ ਹੁੰਦੀ ਉੱਪਰ ਜਾਂਦੀ ਹੈ ਅਤੇ ਮੁੜ ਕੇ ਫਿਰ ਵਾਪਸ ਸਾਡੇ ਤੱਕ ਪਹੁੰਚਦੀ ਹੈ। ਸੋ ਐਨਰਜੀ ਇਸ ਤਰ੍ਹਾਂ ਥੋੜ੍ਹੀ ਕ੍ਰੀਏਟ ਹੋਏਗੀ। ਗਾਓ ਪਿਆਰ ਨਾਲ, ਜ਼ੋਰ ਨਾਲ,

ਨਜ਼ਰੇ ਵਿੱਚ ਆਉਣ ਵਾਲਾ ਹੈ। ਸੋ ਜੇ ਉਹਦੇ ਵਿੱਚ ਨਹੀਂ ਉੱਚਾ ਗਾ ਸਕਦੇ ਸਿੰਘ ਜਿਹੜਾ ਅਸਥਾਈ ਹੈ, ਤਾਂ ਇਸ ਹਿੱਸੇ ਵਿੱਚ ਪੂਰਾ ਜ਼ੋਰ ਲਾ।

그러면

ਵਸਦੇ ਨੇ, ਸਾਡੇ ਵਿੱਚ ਵਸਦੇ ਨੇ, ਦਿਲਾਂ ਵਿੱਚ ਵਸਦੇ ਨੇ, ਆਪਣੀ ਬਾਣੀ ਨਾਲ ਜੋੜਦੇ ਨੇ। ਜਿਹੜੀ ਪੰਕਤੀ ਅਸੀਂ ਬੋਲਾਂਗੇ, ਇੱਕ ਵਾਰ ਹੀ ਬੋਲਦੇ ਹਾਂ, ਦੂਸਰੀ ਵਾਰ ਸਾਰੇ ਕਿਰਪਾ ਕਰਨਾ। ਅਲੱਗ ਅਲੱਗ ਤਿੰਨ ਜਗ੍ਹਾ ਨਾ ਬੋਲਾਂਗੇ, ਦੋ ਜਗ੍ਹਾ, ਜਿਵੇਂ ਇੱਕ ਵਾਰ ਦਸਰੇ ਬੋਲਣਗੇ, ਦੂਸਰੀ ਵਾਰ ਸਾਰੀ ਮਾਈ ਭਾਈ ਸਾਰੀ ਸੰਗਤ ਦੀ।

अप्तविन पूजा प्यारी बात।

ਨਦਰੇ ਕਰਨ ਇਸ ਤਰ੍ਹਾਂ ਵੱਡੀ ਮਿਹਰ ਮਿਹਰਾਨਤ ਨਹੀਂ ਹੈ ਕਿ ਉਹ ਆਪਣੀ ਵਡਿਆਈ ਬਖਸ਼ ਦੇਵੇ। ਜਿਸ ਨੂੰ ਬਖਸ਼ ਲੈ ਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ। ਕਿਉਂਕਿ ਕਲਯੁਗ ਮਹਿ ਕੀਰਤਨ ਪ੍ਰਧਾਨਾ ਕੀਰਤੀ ਦੇ ਨਾਲ ਹੀ ਗੁਰੂ ਨਾਨਕ ਨੇ ਪਾਇਆ ਉਹ ਸਤਿਗੁਰੂ ਪਰਮੇਸ਼ਰ ਰੂਪ ਹੋਏ ਉਸੇ ਦੇ ਨਾਲ ਸਾਨੂੰ ਹੁਣ ਜੋੜਿਆ ਆਓ ਜੋ

ਕੇ ਵੇਖ ਲੈਂਦੇ ਹਾਂ ਦੋ ਘੜੀਆਂ ਕੁਛ ਘੜੀਆਂ ਕੁਛ ਪਲ

रंग रंग अत ज्ञान गीत बंधन चक चक रहे देव दानव मन छक छक

ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਦੁਖੈ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਏਕੇ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਏਕੇ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ।

ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚੱਲਣ ਸਤਿਗੁਰ ਪਾਏ ਮਹੱਲਾ ਤੀਜਾ ਬਿਨ ਸਬਦੈ ਸੁਧ ਨ ਹੋਵਈ ਜੇ ਅਨੇਕ ਕਰੈ ਸੀਗਾਰ ਫਿਰ ਕੀ ਸਾਰ ਨ ਜਾਣਈ ਦੂਜੈ ਭਾਏ ਪਿਆਰ ਸਾਕੁ ਸੁਧ ਸਾਕੁ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰਿ ਆਪਣੀ ਦਇਆ ਕਰ ਹਰ ਬੋਲੀ ਵੈਣੀ ਹਰ ਨਾਮ ਤੇ ਆਈ ਹਰ ਉਚਰਾ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਹਉ ਕੁਰਬੈਣੀ ਜਿਨ੍ਹਾਂ ਸਤਿਗੁਰ

एक ओंकार सतनाम करता पुरख निरपाहो निर्वैर अकाल मूर्त अजूनी सैभंग और प्रसाद जप आदि सच जुगादि सच है भी सच नानक होसी भी सच सोचाए सोच न होवे जे सोची लख वार चुपाए चुप न होवे जे लाए रहा लिवतार भुख्या भुख न उतरी जे बन्ना पुरिया भार साहस स्याणपा लख हो हिता एक न चलै नाल किव सचियारा होई है किव कूड़ै टुटै पाल हुक्म रजाई चलना नानक लिख्या नाल हुक्मी होवन वाकार हुक्म ना कहया जाई हुक्मी होन जी हुक्म मिलै वड्याई हुक्मी उत्तम नीच हुक्म लेख दुख सुख पाई है एक ना हुक्मी बख्शी सौ एक हुक्मी सदा पवाई है हुक्म अंदर सब को बाहर हुक्म ना कोई नानक हुक्म जे बुझ जाए ता हो मैं कह ना कोई गावै को तान हुवै किसै तान गावै को दात जाने निशान गावै को गुण वड्याई आचार गावै को विद्या विखम विचार गावै को साज करे तनखे गावै को जी लै फिर दे गावै को जापै दिसै दूर गावै को वेखै हादरा हदूर कथना कथी ना आवै तोट काथ कथ कथी कोटि कोट कोट देंदा दे लैंदे थक पाहि जुगा जुगंतर खाहि खाहि हुक्मी हुक्म चलाए राह नानक बिकसै वे प्रवाह साचा साहिब साच नाए भाख्या भाव अपार आखै मंगै है देह देह दात करे दातार फिर कै अग्गे रखियै जित दिसै दरबार मुआ के बोलन बोलियै जे तो सुन तरे प्यार अमृत वेला सच नाउ वड्याई विचार करमी आवै कपड़ा नदरी मोख द्वार नानके वै जानियै सब आपे सच यार था पिया न जाए कीता न होए आपे आप निरंजन सोए जे न सेविया तन पाया मान नानक गाविया गुणी निधान गाविया सुनिया मन रखिए भाव दुख पर हर सुख घर लै जाए गुरमुख नादं गुरमुख वेदं गुरमुख रहया समाई गुर ईसर गुर गोरख ब्रह्मा गुर पार्वती माई देह जाना आखा नाही कहना कथन न जाई गुरा एक देह बुझाई सब न जिया का एक दाता सो मैं विसर न जाई तीर्थ नहावा अंजे तस भावा बिन पाणी के नाहे करी जे तीसर ठोपाई वेखा बिन करमा के मिलै लई मत विच रतन जवाहर माणिक जे एक गुर की सिख सुनी गुरा एक देह बुझाई सब न जिया का एक दाता सो मैं विसर न जाई जे जुग चारे अर जा होर दसूनी होए नवा खंडा विच जानिया नाल चलै सब कोई चंगा ना उरखाए कह जस कीर्त जग ले जे तिस मदर न आवई तम बात न पुछा के कीटा अंदर कीट कर दोषी दोस्त तरे नानक निर्गुण गुण करे गुणवंत्या गुण दे तेहा कोई न सुझे जे तिस गुण कोए करे सुनया सिद्ध पीर सुरनाथ सुनया धरत धवलो आकाश सुनया दीप लू पाताल सुनया पोहि न सकै काल नानक भगतां सदा विगास सुनया दुख पाप का नास सुनया ईसर वर मैन सुनया मुख सलाहण मन सुनया जोग जोग तन भेद सुनया शास्त सिमृत वेद नानक भगतां सदा विगास सुनया दुख पाप का नास सुनया सत संतोख ज्ञान सुनया अठ का इस नाम सुनया पढ़ पढ़ पावह मान सुनया लागै सहि ध्यान नानक भगतां सदा विगास सुनया दुख पाप का नास सुनया सरा गुणा के गाह सुनया सिख पीर पातशाह सुनया दे पावे राह सुनया हाथ वै सगाह नानक भगतां सदा विगास सुनया दुख पाप का नास मने की गत कही ना जाए जे को कह पिछै पछताए कागद कलम न लिखण हार मने का बह करन विचार ऐसा नाम निरंजन होए जे को मन जाने मन कोए
ਮੰਨੈ ਸੁਰਤੋਬੈ ਮਨ ਬੁੱਧ ਮੰਨੈ ਸਗਲ ਭੁਮਕੀ ਸੁਧ ਮੰਨੈ ਮੋਹਿ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਿ ਪ੍ਰਗਟ ਜਾਏ ਮੰਨੈ ਮਗਨ ਚਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿਮਾਨ ਪੰਚੇ ਸੋਹਿ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨ ਨਾਹੀ ਸੁਮਾਰ ਧਾਉ ਧਰਮ ਦਇਆ ਕਾ ਭੂਤ ਸੰਤੋਖ ਤਾਪ ਰਖਿਆ ਜਿਨ ਸੂਤ ਜੇ ਕੋ ਬੁਝਾਇ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾ ਹੋਏ ਕੁੱਕ ਵਾਵ ਤਿਸਤੇ ਹੋਏ ਲੱਖ ਦਰੀਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋ ਭਕਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਘੋਰ ਅਸੰਖ ਚਾਓ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗਲ ਵੱਢ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਹਿ ਅਸੰਖ ਮਨੀਸ਼ ਮਲ ਭਾਖਾ ਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹੇ ਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੇ ਜੇਵ ਫੁਰਮਾਏ ਤੇਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਕੁੰਨੀ ਪਾਪੀ ਆਖਣ ਨਾਹਿ ਕਰ ਕਰ ਕਰਨ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵਹ ਜਾਹ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਵੋ ਤਨ ਕਾ ਤੀਰਥ ਮਲ ਨਾਹੁ ਸਗੁਣ ਤੇਰੇ ਮੈਂ ਨਾਹਿ ਕੋਇ ਬੇਣ ਗੁਣ ਕੀਤੇ ਭਗਤ ਨ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੁ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕਵਸਾ ਜੇ ਆਪੇ ਜਾਣੇ ਸੋਈ ਕਿਵ ਕਰਾਖਾ ਕਿਵਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾ ਜਾਣਾ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾ ਸੋੜ ਕੋਟ ਭਲਥ ਕੇ ਵੇਦ ਕਹਿਨਕ ਵਾਤ ਸਹਿ ਸਠਾਰੇ ਕਹਿਨਕ ਤੇਬਾ ਅਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ ਨਦੀਆਂ ਤੈ ਵਾਹ ਪਵਹ ਸਮੁੰਦ ਨ ਜਾਣੀਐ
ਸਮੁੰਦ ਸਾਹ ਸੁਲਤਾਨ ਗ੍ਰਹਿ ਸਹਿਤੀ ਮਾਲ ਧਨ ਕੀੜੀ ਤੋਲਣਾ ਹੋ ਨਿੰਜੇ ਤਸੁਮਨ ਹੋ ਨਾ ਵਿਸਰਾਹੇ ਅੰਤ ਨਾ ਸਿਫਤੀ ਕਹਿਣ ਨੇ ਅੰਤ ਅੰਤ ਨਾ ਕਰਨ ਦੇਣ ਨੇ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਮਿਲਲਾ ਹਿਤਾ ਕੇ ਅੰਤ ਨਾ ਪਾਏ ਜਾ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤੇ ਸੁੱਚੇ ਕਾਉ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਏ ਕੀਤੇ ਮੰਗਾ ਹੈ ਜੋ ਦੇ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪ ਤੁੱਟ ਹੈ ਵਿਕਾਰ ਕੀਤੇ ਲੈ ਲੈ ਮੁੱਕ ਕਿਰਪਾ ਹੈ ਕੀਤੇ ਮੂਰਖ ਖਾਹੀ ਖਾ ਹੈ ਕੀਤੇ ਦੁੱਖ ਭੁੱਖ ਸਦ ਮਾਰ ਰਹੇ ਭੇ ਦਾਤ ਤੇਰੀ ਦਾਤਾ ਔਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆ ਮੋਹਿ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਕੇ ਜਿਸ ਨੂੰ ਬਖਸੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲਾ ਵਹਿ ਮੁੱਲ ਲੈ ਜਾਹਿ ਮੁੱਲ ਭਾਏ ਮੁੱਲਾ ਸਮਾਹਿ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲੋ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਇ ਆਖ ਆਖ ਰਹੇ ਲਿਵਲਾਇ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਖਿਆਣ ਆਖੇ ਬ੍ਰਹਮੀ ਆਖੇ ਇੰਦ ਆਖੇ ਗੋਪੀ ਤੈ ਗੋਇੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਨ ਵਾਖੇ ਦੇਵ ਆਖੇ ਸੁਰ ਨਰ ਮੁੰਡਨ ਸੇਵ ਕੀਤੇ ਆਖੇ ਆਖਣ ਪਾਹਿ ਕੀਤੇ ਕਹਿ ਕੇ ਉੱਠ ਉੱਠ ਜਾ ਇੱਤੇ ਕੀਤੇ ਹੋਰ ਕਰੇ ਤਾਕ ਨਸ ਕਹਿ ਕੇ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲਵੇਗਾ ਆੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਵ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸੋ ਕਹੀਨ ਕੀਤੇ ਗਾਵਣ ਹਾਰੇ ਹਿੰ ਗਾਵੈ ਤੁਹਾਨੂੰ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੀ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਮ ਸਦਾ ਸੁਵਾਰੇ ਗਾਵੈ ਇੰਦ ਇਹਦਾ ਸੁਣ ਬੈਠੇ ਦੇਵ ਤਿਆ ਦਰਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਧੁਨੂੰ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਵਿੱਚ ਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤੇ ਸਦੀ ਵਡਿਆਈ ਜੋ ਤੁਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸੁਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ ਤਸਿਆ ਦੇਸ ਆਦ ਅਨੀਲ ਅਨਾਦਨਾਥ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਘਟਕਟ ਵਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਘੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਯੁਗ ਦੇ ਕਾਰ ਚਲਾਵੇ ਲਿਖਿਆ ਵੈ ਭਾਵ ਆਦੇਸ ਤਸਿਆ ਦੇ ਸਾਧ ਅਨੀਲ ਅਨਾਦਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਸ ਭਾਵੈ ਤੇ ਵੈ ਚਲਾਵੈ ਜਿਵ ਹੋਵੈ ਫਰਮਾਣੁ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਹੋ ਵਿੜਾਣ ਆਦੇਸ ਤਸੈ ਆਦੇਸ ਆਦ ਅਨੀਨ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋਏ ਕਾਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ
ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਖੀਏ ਹੈ ਏਕ ਨਾਮ ਜਗਦੀ ਸੇਤਰਾ ਪਤ ਪਵੜੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੂੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ

ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀਏ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥਾ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥਾ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਹੇ ਹੋ ਧਰਮ ਗਿਆਨ ਖੰਡ ਕਾਇਆ ਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੇਤੇ ਬਰਮੇ ਘਾਟ ਘੜੀ ਹੈ ਟਾਂਕੇ ਵੇਸ ਕੀਤੀ ਆ ਕਰਮ ਭੂਮੀ ਮਿਰ ਕੇਤੇ ਕੇਤੇ ਧੂਪ ਦੇਸ਼ ਕੇਤੇ ਨਿਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਵ ਨਿਰਿੰਦਵ ਕੇਤੀਆ ਸੁਰਤੀ ਸਿਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥੈ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥਾਇ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥਾਇ ਸੀਤੋ ਸੀਤਾ ਮਹਿਮਾ ਮਾਹੇ ਤਾ ਕੀ ਰੂਪ ਨ ਕਥਨੇ ਜਾਹਿ ਨਾ ਉਹ ਮਰੈ ਨ ਠਾਗੇ ਜਾਹਿ ਜਿਨ ਕਹਿ ਰਾਮ ਵਸੈ ਮਨ ਮਾਹੇ ਤਿਥਾਇ ਭਗਤ ਵਸੈ ਕੇ ਲੋ ਕਰੈ ਅਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭਣ ਜੇ ਕੋ ਕਥੈ ਤੇ ਅੰਤ ਨੰਤ ਤਿਥੈ ਲੋ ਅਲੋ ਆਕਾਰ ਜਿਵ ਜੇ ਹੁਕਮ ਤਵੈ ਤੇ ਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਵਹਿਰਣ ਮਤ ਵੇਦ ਹਥਿਆਰ ਭਉ ਫਲਾਵਨ ਤਪਤਾ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੈ ਪ੍ਰਸਾਦ ਚੱਕਰ ਚਿਹਨ ਅਰਬਰਨ ਜਾ ਤਰਪਾਤ ਨਾ ਹਿੰਜੇ ਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰਿਭਵਨ ਮੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਣ ਕੈਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਕਾਲੇ ਨਮਸਤਵੰਗ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਅਨੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਏ ਨਮਸਤਾਂ ਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਅਠਾਮੇ ਨਮਸਤਾਂ ਕਰਮੰਗ ਨਮਸਤਾਂ ਧਰਮੰਗ ਨਮਸਤਾਂ ਨਾਮੰਗ ਨਮਸਤਾਂ ਧਾਮੰਗ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹ ਨਮਸਤਾਂ ਢਾਹ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਅਪਾਰੇ ਨਮਸਤਾਂ ਸੋਇਕਾ ਨਮਸਤਾਂ ਅਨੇਕਾਂ ਨਮਸਤਾਂ ਭੂਤੇ ਨਮਸਤਾਂ ਅਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸੇ ਨਮਸਤਾਂ ਨਿਰਭੇਸੇ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਧਾਤੇ ਨਮਸਤਾਂ ਨਿਰਘਾਤੇ ਨਮਸਤਾਂ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਅਸੋਕੇ ਨਮਸਤਾਂ ਨਿਰਤਾਪੇ ਨਮਸਤਾਂ ਅਥਾਪੇ ਨਮਸਤਾਂ ਪ੍ਰਮਾਨੇ ਨਮਸਤਾਂ ਨਿਧਾਨੇ
ਨਮਸਤਗਾਹਿ ਨਮਸਤਗਾਹਿ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਅਗੰਮੇ ਨਮਸਤਸਤ੍ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਮਜਬੇ ਨਮਸਤਸਜਬੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮਸਤੰਗ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੇ ਨਮਸਤੰਗ ਅਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗਵਨੇ ਨਮੋ ਸਰਵ ਭਵਨੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਇਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕ੍ਰੇਤਾਰੰਗ ਨਮੋ ਸਰਵ ਧੰਦੇ ਨਮੋ ਅਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਕਰੀਮੇ ਨਮਸਤੰਗ ਵਾਹਿਗੁਰੂ ਜੀ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਇਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਅਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤ ਹੈ ਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਜਨਮ ਹੈ ਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਭੰਜ ਹੈ ਝੂਜ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਅਬੰਧ ਹੈ ਨਿਰਬੂਝ ਹੈ ਅਸੂਝ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਜਹਾਂ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਹਿ ਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਭੀਤ ਹੈ ਬਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਨ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰੇ ਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵੈਭੂਤੇ ਕਲੰਕੰ ਬਿਨਾ ਨਿਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ ਨਮੋ ਜੋਗ ਜੋਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸੁਰਮ ਪਰਮ ਜੋਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੀ ਨਮਸਤੰਗ ਸਨਾਨੰਗ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚਦਾਨੰਦ ਸਰਮ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੂਰ ਦਰਦ ਅਗੰ ਉਗ ਹਰਤਾ ਪਰਮ ਪਰਮ ਪਰਮੇਸ਼ਵਰਮ ਪਰੋਸ਼ ਪਾਲੰਗ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਸ਼ੇਦੀ ਅਭੇਦੀ ਅਨਾਮ ਅਕਾਮ ਅਸਮਸਤੋ ਪਰਾਜੀ ਸਮਸਤਸਤ ਧਾਮੰ ਤਿਰਾਜੋ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰੇਨਾਥੇ ਨਮਸਤਵੰਗ ਪਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਅਪੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਵਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਸਾਜੇ ਨਮੋ ਸਾਸਾਏ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਖੇ ਨਮੋ ਸੋਗ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਪੀਤੰਗ ਨਮੋ ਸਰਵ ਗਿਆਨੰਗ ਨਮੋ ਪਰਮ ਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸ਼ਸੰਗ ਨਮੋ ਸਰਵ ਕ੍ਰਿਸ਼ਨ ਨਮੋ ਸਰਵਰੰਗੇ ਤ੍ਰੈਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਤ ਬੀਜੇ ਅਖਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਵਦਾਰਿਦ ਸਿਧੰ ਨਿਵਾਸੀ ਚਰਪਟ ਛੰਦ ਤੁਐ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਾ ਕਰਮ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣ ਸਰਵੰ ਤ੍ਰਾਣ ਸਰਵੰ ਭੁਗਤਾ ਸਰਵੰ ਜੋਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛੰਦ ਤੁਐ ਪ੍ਰਸਾਦ ਆਦਿ ਰੂਪ ਅਨਾਦ ਮੂਰਤਾ ਜੋਨ ਪੁਰਖ ਅਪਾਰ ਸਰਵ ਮੰਤਰ ਮਾਨ ਦੇਵ ਅਭੇਦ ਅਭੇਵੇ ਆਦਿ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੂਪਨ ਕਾਲ ਜਤ੍ਰ ਤਤ੍ਰ ਬਿਰਾਜ ਹੀ ਅਵਧੂਤ ਰੂਪ ਪ੍ਰਸਾਦ
ਨਾਮ ਠਾਮ ਨ ਜਾਤ ਜਾਕਰ ਰੂਪਰੰਗ ਨ ਰੇਖ ਆਦਿ ਪੁਰਖ ਉਦਾਰ ਮੂਰਤ ਅਜੋ ਨ ਆਦਿ ਸੇਖ ਦੇ ਸੋ ਨ ਭੇਸ ਜਾਕਾਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਹੋ ਅਨੁਰਾਗ ਨਾਮ ਕਾਮ ਮਿਹੀਨ ਭੇਖ ਧਾਮੂ ਨਹਿ ਜਾਹਿ ਸਰ ਮਨ ਸਵਤਰ ਮਾਨਸ ਦੈ ਮੰਤ ਤਾਹੇ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਨੇ ਅੰਤ ਕੋ ਫਿਰ ਏਕ ਦੇ ਭੇਵ ਨਾ ਜਾ ਨਹੀਂ ਜੇ ਵੇਦ ਔਰ ਪਤੇ ਰੂਪ ਰੰਗ ਨਾ ਜਾਤ ਪਾਤ ਸੋ ਜਾ ਨਹੀਂ ਕਹਿ ਜੇ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਨ ਬਿਹੀਨ ਚੱਕਰ ਬੱਕਰ ਫਿਰੈ ਚਤਰ ਚਕਮਾਨ ਹੀ ਪੁਰਤੀਨ ਲੋਕ ਚਾਹੁੰਦਾ ਕਿ ਵਿਖੈ ਜਗ ਜਾ ਪਹੀ ਜੇ ਜਾ ਆਦ ਦੇਵਾਨਾਦ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖਾ ਪਾਰ ਸਰਬ ਵਿਸਵਰੇ ਚਿਓ ਸੁਯਮ ਭਗਵਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੁ ਭਰਮ ਰਹਿਤ ਭੂਤ ਲਖ ਅਭੇਸ ਅੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੋਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇਨ ਭੇਕ ਸਰਵ ਸ਼ਾਸਤਰ ਨ ਜਾਨਹੀ ਜੇ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿਨੇਤ ਭਾਖ ਨੇਤ ਕੋਟ ਸਿਮ੍ਰਿਤ ਪੁਰਾਣ ਸ਼ਾਸਤਰ ਨ ਆਵਹੀ ਬਹੁਚਿਤ ਮਦ ਭਾਰ ਛੰਦ ਤੁਐ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਿਆ ਸੁਨੇਹ ਭੰਗ ਉਪਮਾਨ ਅੰਗ ਅਨੁਭਉ ਪ੍ਰਕਾਸ਼ ਨਿਸਦਿਨਿਆ ਨਾ ਸਾਜਾਨ ਬਾਹੁਏ ਸਾਹਾਨ ਸਾਹੁ ਰਾਜਾਨ ਰਾਜਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲ ਅਨਭੂਤ ਅੰਗਾ ਭਾਵ ਭੰਗਤ ਮਿਤ ਅਪਾਰ ਗੁਣ ਗਨ ਉਦਾਰ ਮੁਨਗਨ ਪ੍ਰਣਾਮ ਨਿਰਭੈਨ ਕਾਮ ਅਤ ਦੁੱਤ ਪ੍ਰਚੰਡ ਮਿਤ ਗਤਿ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪ੍ਰਣਾਡਿਆ ਅੰਡਨ ਬਾਡਿਆ ਚਾਚਰੀ ਛੰਦ ਤੁਐ ਪ੍ਰਸਾਦ ਗੋਬਿੰਦ ਮੁਕੁੰਦੇ ਉਦਾਰੇ ਪਾਰੇ ਹਰੀਆਂ ਕਰੀਆਂ ਨਿਰੇ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੀਏ ਚਤੁਰ ਚੱਕਰ ਦਾਨੀਏ ਚਾਚਰੀ ਛੰਦ ਨ ਸਤ੍ਰੈ ਨ ਮਿਤ੍ਰੈ ਨ ਭਰਮੰਗ ਨ ਪਿਤ੍ਰੈ ਨ ਕਰਮੰਗ ਨ ਕਾਏ ਅਜਨਮੰ ਜਾਏ ਨ ਚਿਤ੍ਰੈ ਨ ਮਿਤ੍ਰੈ ਪਰੇ ਹੈ ਪਵਿੱਤ੍ਰੈ ਪ੍ਰਥੀ ਸਹਿਦਿ ਸਹਿਦ੍ਰਿ ਸਹਿ ਕ੍ਰਿ ਸਹਿ ਭਗਵਤੀ ਛੰਦ ਤੁਐ ਪ੍ਰਸਾਦ ਕਹਤੇ ਕਿਆ ਸ਼ਿਜ ਦੇਸੇ ਕਿਆ ਭਿਜ ਭੇਸੈ ਕਿਆ ਗੰਜ ਕਰਮੇ ਕਿ ਆਪਨ ਭਰਮੈ ਕਿ ਆਦ ਭਿਜ ਲੋਕੈ ਕਿ ਆਦਿਤ ਸੋਕ ਹੈ ਕਿ ਅਵਧੂਤ ਵਰਨੈ ਕਿ ਬੇਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਧੁਜਾ ਹੈ ਕਿ ਆਸੋਕ ਵਰਨੈ ਕਿ ਸਰਬਾ ਭਰਨ ਕਿ ਜਗਪੰਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਨੂਪ ਹੈ ਕਿ ਆਦਾ ਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਮਹੀਨੇ ਕਿ ਕਹਿ ਦੀਨੈ ਕਿ ਰੋਜੀ ਰਜਾ ਕਰੀ ਮੇਰੇ ਆਕ ਹੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਬੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਾਰਨ ਕੁਨਿੰਦ ਹੈ ਕਿ ਰੋਜੀ ਦਿਆਂਦ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗਲੀ ਹੈ ਕਿ ਸਰਬੰਗਲੀ ਹੈ ਕਿ ਸਰਵਤਰ ਮਾਨੀਆ ਕਿ ਸਰਵਤਰ ਦਾਨੀਆ ਕਿ ਸਰਵਤਰ ਗਾਉਣਾ ਹੈ ਕਿ ਸਰਵਤਰ ਭਾਉਣਾ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨਾ ਹੈ ਕਿ ਸਰਵਤਰ ਲੀਨਾ ਕਿ ਸਰਵਤਰ ਜਾ ਹੋ ਕਿ ਸਰਵਤਰ ਪਾਹ ਹੋ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕੇ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ ਕਿ ਸਰਵਤਰ ਮਾਨੀ ਸਦੈਵ ਪ੍ਰਧਾਨੀ ਹੈ ਸਰਵਤਰ ਜਾਪੀ ਹੈ ਕਿ ਸਰਵਤਰ ਥਾਪੀ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰਕਲੀ ਮੇ ਕੇ ਪਰਮੰਗ ਫਹੀ ਮੇ ਕੇ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਹੁਸਨੁਲ ਵਜੂ ਹੈ ਤੁਮਾਵਲ ਰਜੂ ਹੈ ਹਮੇਸ਼ਰ ਸਲਾਮ ਹੈ ਸਲੀ ਖਤਮ ਹੁੰਦਾ ਮੈਂ ਗਨੀਮ ਉਲ ਸ਼ਿਕਸਤ ਹੈ ਗਰੀਬ ਉਲ ਪ੍ਰਸਤ ਹੈ ਬਲੰਦ ਉਲ ਮਕਾਨ ਹੈ ਜ਼ਮੀਨ ਉਲ ਜਮਾਨਾ ਹੈ
ਤਮੀਜ਼ ਉਲਤ ਮਾਮੈ ਰਜ਼ੂਲ ਨਿਧਾਨੈ ਹਰੀ ਫੁਲਾ ਜੀ ਮੇਰੇ ਆਇਕ ਯਕੀਨੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀ ਜੁਲ ਨਿਵਾਸ ਜੰਗਨੀ ਮੁਲਖ ਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੋਯੁਕਤ ਸੁਧਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਸਦਾ ਸਰਬਸਾਜ ਹੈ ਸਮਸਤੁਲ ਕਲਾਮ ਸਮਸਤੁਲ ਸਲਾਮ ਹੈ ਸਦੈਵ ਲਿਆ ਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓਂ ਆਦਿ ਰੂਪੈ ਅਨਾਦਿ ਸਰੂਪੈ ਅਨੰਗੀ ਅਨਾਮੇ ਤ੍ਰੈ ਭੰਗੀ ਤ੍ਰੈ ਕਾਮੇ ਤ੍ਰੈ ਵਰਗੰ ਤ੍ਰਿਭਾ ਅਗੰਜੇ ਅਗਾਧੇ ਸੁਭੰਗ ਸਰਵ ਭਾਗੇ ਸੋ ਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਸ਼ਿਧ ਹੈ ਅਸ਼ੂਤ ਹੈ ਕਿ ਨਰਕਮ ਪ੍ਰਣਾਸ ਹੈ ਪ੍ਰਥਵੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਤੰਧ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਢਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੋ ਨਿਤ ਹੈ ਅਜਾਤ ਹੈ ਆਜਾਦ ਹੈ ਚਰਪੜ ਛੰਤ ਹੈ ਪ੍ਰਸਾਦ ਹੈ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਸਭ ਛੰਦ ਤੁਐ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬੇਭੂਤੇ ਪ੍ਰਮਾਥਮ ਪ੍ਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਅਮਿਤੋ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਸ਼ੰਤੁਐ ਪ੍ਰਸਾਦ ਕਿ ਜਾ ਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਆਮੇ ਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਰੀਮੁਲ ਖਿਰਾਜ ਹੈ ਗਰੀਬੁਲ ਨਿਵਾਸ ਹੈ ਹਰੀਫੁਲ ਸ਼ਿਕੰਨ ਹੈ ਹਰਾਸੁਲ ਫਿਕੰਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾਵ ਹੈ ਕਿ ਸਾਹਿਬ ਕੀ ਰਾਹ ਹੈ ਕਿ ਨਰਕਮ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਬਨ ਹੈ ਹਮੇਸੁਲ ਅਰਬਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਸਤੁਲ ਅਦੀਸ ਹੈ ਆਦੇਸੁਲ ਅਲੇਖ ਹੈ ਹਮੇਸੁਲ ਅਭੇਖ ਹੈ ਜਮੀਨੁਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਕ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜੋ ਸਰੂਪ ਹੈ ਕਿ ਅਮਿਤੋ ਬੇਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤੁਐ ਪ੍ਰਸਾਦ ਮੁਰਮਨ ਪ੍ਰਣਾਮ ਗੁਣਗਨ ਮੁਦਾਮ ਹਰ ਭਰਿਆ ਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮੁਨਮਨ ਸਲਾਮ ਹਰ ਨਰ ਅਖੰਡ ਬਰ ਨਰ ਅਮਨ ਅਨੁਭਵ ਅਨਾਸ ਮੁਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨਛੇਜ ਅੰਗਾ ਸੁਨੇ ਭੰਗ ਉਪਮਾ ਪਾਰਗਤ ਮਿਤ ਉਦਾਰ ਜਲ ਥਲ ਅਮਨ ਦਿਸਵਸ ਅਪਣ ਜਲ ਥਲ ਮਹੰਤ ਦਿਸਵਸ ਬੇਅੰਤ ਅਨੁਭਵ ਅਨਾਸ ਧ੍ਰਿਤ ਧਰ ਧੁਰ ਆਸਾ ਜਾਨ ਬਾਹੂ ਇੱਕ ਸਦਾ ਹੂ ਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਅਜ ਜਨਾ ਬਾਤ ਅਨ ਝੰਜ ਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਅਨ ਠਟ ਅਪਾਰ ਅਢੀਠ ਧਰਮਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤਾਰ ਬੋਲ ਮਨਾ ਛੰਦ ਤੁਐ ਪ੍ਰਸਾਦ ਕਰੁਣਾਲਿਆ ਹੈ ਹਰ ਕਾਲਿਆ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀ ਹੈ ਜਗ ਜਾਨੀ ਹੈ ਸਰਬੰ ਭਰ ਹੈ ਸਰਬੰ ਕਰੇ ਸਰਵ ਪਾਸਿਆ ਹੈ ਸਰਵਨਾਸਿਆ ਹੈ ਕਰੁਣਾਕਰ ਹੈ ਵਿਸਵੰ ਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡ ਹੈ ਪਰਤੇ ਪਰ ਹੈ ਕਰੁਣਾਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾਕ੍ਰਿਤ ਕਰੁਣਾਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀਕ੍ਰਿਤ ਹੈ ਅਮਤੇਸੁਰ ਹੈ ਪਰਮੇਸ਼ੁਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਵਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਾਇਕ ਹੈ ਖਲਕਾਇਕ ਹੈ ਖਲਕਾਇਕ ਹੈ ਵਿਸ਼ਵੰਪਰ ਹੈ ਕਰੁਣਾਲੇ ਹੈ ਨਿਪ ਨਾਇਕ ਹੈ ਸਰਪਾਇਕ ਹੈ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ
हरता हर है परमात्मा सर्वयात्मे आत्मसें जस के जसें पुजंग प्रयात छंद। नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज सुताम सम सात रूपे नमो परम तत्तंग तत्तंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलह करता नमो शांत रूपे नमो इंद्र इंद्रे अनादम विभूते कलंकार रूपे अलंकार अलंके नमो आसासे नमो बांक बांके अपंगी स्वरूपे अनंगी अनामे त्रिपंगी त्रिकाले अनंगी अकामे कच्छरी छंद अजया नास आकाश अगंज अपंज अलख अपख अकाल दयाल अलेख अपेख अनाम अकाम अगाह अकाह अनाथे परमाथे अजोनी अमोनी नरागे नरंगे नरूपे नरेखे अकर्मंग अपरमंग अगंजे अलेखे पुजंग प्रयात छंद। नमस्तुल परनामे समस्तुल परनासे अगंजुल अनामे समस्तुल निवासे निरकामंग विभूते समस्तुल स्वरूपे कुकर्मंग प्रणासे सुतर्मंग विभूते सदा सच्चिदानंद सत्रम प्रणासी क्री मुल्क निंदा समस्तुल निवासी अजायब विभूते गजायब गनी में हरियं करियं क्री मुल रही में चत्र चक्रवर्ती चत्र चक्र भुगते सुयं पव सुपंग सर्वदा सर्वजोगते दुकालं प्रणासी दया

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਵੀ ਉਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਦਰ ਅੱਛਾ ਪੂਰਨ ਹੋਈ ਚਿਤ ਕੀ ਇੱਛਾ ਤਬ ਚਾਨਣ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਾਰਾ ਹਮਰੇ ਦੁਸ਼ਟ ਸਭੈ ਤੁਮਕਾ ਵਹੋ ਆਪਾ ਦੈ ਮੋਹਿ ਬਚਾ ਵਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਏ ਸਭੈ ਰਣ ਕਉ ਆ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਫਾ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂਜੂ ਕਰਿਓ ਰੱਛਾ ਸ੍ਰੀ ਅਸਤੂਜੂ ਕਰਿਓ ਰੱਛਾ ਰਾਖ ਲਿਓ ਮੇਰਾ ਖਨਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤੁਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਂ ਹੇ ਹਮਾਰਾ ਜਵਨ ਕਾਲ ਸਭ ਜਗ ਬਣਾਇਓ ਦੇਵ ਦੈਤ ਜਥ ਨੂੰ ਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਨ ਕੋ ਪਲ ਮੁਹੰਬਤ ਕੀਓ ਘਟ ਘਟ ਕੀ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਣਤਾ

ਦਾਤਾ ਕਉ ਕਿਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨ ਭੇਵੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾਨਾ ਜਾਏ ਪਸਾਰਾ ਕੇ ਬੇਦ ਸਜਾ ਪ੍ਰਥਮ ਸੰਸਾਰਾ ਏ ਕੈ ਰੂਪਾਂ ਨੂੰ ਉਪਸਰੂਪਾ ਰੰਗ ਭੈਉ ਰਾਵ ਕਈ ਭੂਪਾਂਡਜ ਜੇਰ ਜਸੇ ਤਜਕੀਨੀ ਉਤਭੁਜ ਖਾਨ ਬਹੁਰ ਰਾਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭੈਉ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਭਵ ਆਜੁਗਾ ਸਰੂਪ ਸੀ ਅੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋੜਨ ਘਾਤਾ ਜੇ ਹਸਤ ਹੋਤਾ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਮ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਤੇ ਹੈ ਤਾਂ ਕਿ ਕਾਲ ਨਿਕਲ ਨਹੀਂ ਹੈ ਰੱਛਾ ਹੋਏ ਤਾਂ ਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾ ਹੇ ਨੇ ਹਰਿ ਹੋ ਤਾ ਕੇ ਤਾਪ ਤਨਕ ਮੈਂ ਹਰ ਹੋ ਰਿਸ ਕਰਮੋ ਸਭ ਹੋਈ ਦੁਰਸ਼ਾ ਸ਼ਵੈ ਸਕੈ ਨਾ ਕੋਈ ਇੱਕ ਵਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨ ਨਾਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸਰਣ ਤਿਹਾਰੀ ਆਪਹਾ ਦੈਲੇ ਹੋ ਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਕ ਸਕਲ ਦੇ ਕੋ ਹਰਤਾ ਦੁਸ਼ਟ ਦੋਖੀਨ ਕੋ ਸ਼ੈ ਕਰਤਾ ਸ਼੍ਰੀ ਅਸਤੂਜਾ ਪਹਿ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵਾ ਸੋਈ ਦੁਖ ਨਾ ਤਸਾ ਵਿਆਪਤ ਕੋਈ ਅੜੇਲਾ ਸੁਨੈ ਗੁੰਗ ਜੋ ਜਾਹੇ ਸੁਰਸਨਾ ਪਾਵਈ ਸੁਨੈ ਮੂੜ ਚਿਤਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕ ਨਾ ਤਿਨ ਨਰਕੇ ਰਹਿ ਹੋ ਜੋ ਜਾ ਕੀ ਇੱਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸ ਪਿੰਡ ਜੈ ਅਰ ਸਹਿਸ ਫੁੰਤੀਨ ਕਹਿ ਜੈ ਭਾਦਰਵ ਸੁਦੀ ਅਸ਼ਟਮੀ ਰਵੇ ਵਾਰਾ ਤੀਰ ਸੁਤੁਦਰਵ ਗ੍ਰੰਥ ਸੁਧਾਰਾ ਸਵਈਆ

सगल द्वार कौ छाड़क गयो तोहारो द्वार, बाहे गहे की लाज वासु

ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਓ ਗੁਰੂ ਗਰੀਬ ਨਿਵਾਜ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ।

ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸਦੇ

ਸੁਪਾ ਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸਿਨਾ ਮਰ ਕੇ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਝੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰਮਨ ਵਾਰੀਐ ਸਨਵ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹੈ ਨਾਨਕ ਲਵੇ ਬਾਝੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆ ਅਨੰਜਨ ਸਾਰੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦੈ ਦੇ ਸਿੱਖ ਨਾਮ ਲਾਗ ਸੁਭਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਆਵਹੁ ਸੰਤ ਪਿਆਰੇ ਹੋਆ ਕਥ ਕੀ ਕਰੈ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤ ਹੋ ਕਥੇ ਹੋਆ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨੂੰ ਇਹ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪੱਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮੇ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੀ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਅੱਖ ਤਾਂ ਵੇਖਿਆ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੂ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਉਪਾਏ ਇੱਕ ਵੇਖ ਪਰ ਸੁਣਵਾਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁਠਾ ਤੇਰੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚਲਨਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤਨਾ ਹੀ ਬੋਲਣਾ ਖੰਨਿਓ ਤਿੱਖੀ ਵਾਲ ਹੁਣ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾ ਇਹ ਤਿਵ ਚਲਾਏ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਇਹ ਤਿਵੈ ਚਲਹਿ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਇ ਇਹ ਸੇ ਹਰ ਹਰਸ ਦਾ ਧਿਆਵ ਹੈ ਜਿਸ ਨੂੰ ਕਥਾ ਸੁਣਾ ਇਹ ਆਪਣੀ
ਤੇ ਗੁਰਦੁਆਰੈ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤੇ ਵੈ ਚਲਾਵਹੇ ਉਹ ਸੋਹਿਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਤਿਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਣਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖਾਰ ਹਰ ਧਿਆਇਆ ਕਰਮੀ ਸਹਿਜ ਨ ਉਪਜੈਵਣ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗਹੋ ਹਰ ਸੁਰਵ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿ ਸਾਹਿਬ ਜਾਏ ਜੀਉ ਮਹਿਲੇ ਬਾਰੂ ਨਿਰਮਲ ਜੀਉ ਤਾਂ ਮੈਨੇ ਤਿੰਨ ਜਨਮ ਜੂਏ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ

ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਜੀਉ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ ਜੀਉ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ

ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਏ ਤਾਂ ਸਨਮੁਖ ਸਿੱਖ ਕੋਈ ਨਹੀਂ ਹੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨਾ ਜਾਣੇ ਕੋਈ ਕਹੇ ਨਾਨਕ ਸੁਣ ਸੰਤਾ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਵੇਕੀ ਆ ਜਾਏ ਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਾਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਾਹੁ ਸੱਚੀ ਬਾਣੀ ਬਾਣੀ ਤੰਗਾ ਵਾਹੁ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੀ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਝ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨਕਾ ਹਿਰ ਲਿਆ ਮਾਇਆ ਬੋਲਣ ਪੈਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ

ਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨੁ ਆਪੇ ਜਿਸ ਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖਾਏ ਗੁਰਮੁਖ ਸਹਿ ਬੁਝਾਏ ਤੋੜੇ ਮਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਸਿਓ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜਾਓ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਆਂਦਨ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਣੀ ਮਾਤਾ ਕਿ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨ ਹੋ ਕਿਉਂ ਵਿਸਾਰੀਏ ਵਿਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵਾਏ ਉਸ ਨੂੰ ਕਿਉਂ ਪੋਹ ਨਾ ਸਕੀ ਜਿਸ ਨੂੰ ਆਪਣੀ ਨਿਵਲਾਵੇ ਆਪਣੀ ਨਿਵਿਆ ਪਿਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵਿਰਦਾਤਾ ਸੋ ਕਿਉਂ ਮਨੋ ਵਿਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੇ ਵੀ ਟੋਹ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕਿ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਉਹ ਲਾਹਾ ਖੱਟਿਓ ਦਿਹਾੜੀ ਹੇ ਉਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿ ਚਿਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਪਾਉਣ ਨਾ ਤ੍ਰਿਸ਼ਨਾ ਲਾਗੈ ਆਏ ਉਹ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੁ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨੁ ਆਏ

ਗੁਰਪ੍ਰਸਾਦੀ ਬੁੱਧਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮੰਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਕਿਉ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੈ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਕਿਉ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕੇ ਨੇਤਰੇ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਵਣ ਹੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣ ਹੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋ ਅਰਸਨਾ ਰਸ ਮਾਣੀ ਸਚਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤੇ ਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਹੋ ਸਾਚਾ ਸੋਇਲਾ ਸਾਚਾ ਘਰ ਗਾਵਾ ਗਾਵਹੋ ਤਾਂ ਸੋਹਿਲਾ ਘਰ ਸੱਚ ਹੈ ਜਿਥੈ ਸਦਾ ਸੱਚ ਧਿਆਵੇ ਸੱਚੋ ਧਿਆਵੈ ਜਾ ਤੁਧ ਭਾਵੈ ਗੁਰਮੁਖ ਜਿਨਾ ਬੁਝਾਵੇ ਉਹ ਸੱਚ ਸਭਨਾ ਕਾ ਖਸਮੈ ਜਿਸ ਬਖਸ਼ੇ ਸੋ ਜਨ ਪਾਵੇ ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵੇ ਆਨੰਦ ਸੁਣੋ ਵੱਡ ਭਾਗੀ ਹੋ

दुख रोग संताप उतरे, सुनी सच्ची बाणी

ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਣ ਲਾਗੇ।

ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਹਾਜ਼ਰੀਆਂ ਤੈਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਲਿਖੇ ਵਿੱਚ ਲਾਵਣਾ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਸਭ ਦੇ ਘਰ ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਵਰਤਾਉਣੀ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਦੇਸ਼ ਕੌਮ ਪੰਥ ਦੀ ਸੇਵਾ ਕਰਨ ਦੇ ਲਈ ਪ੍ਰੇਰਣਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪਣੇ ਖਾਲਸੇ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੇ ਪੰਥ ਅੰਦਰ ਏਕਤਾ ਦਫਾਕ ਆਪਸੀ ਪ੍ਰੇਮ ਬਖਸ਼ਿਸ਼ ਕਰਨਾ ਬੰਦੀ ਸਿੰਘਾਂ ਨੂੰ ਰਿਹਾਈ ਬਖਸ਼ਿਸ਼ ਕਰਨੀ ਸਮੂਹ ਪਰਿਵਾਰਾਂ ਦੇ ਸਿਰ 'ਤੇ ਆਪਣਾ ਮਿਹਰ ਪ੍ਰਿਆਤ ਰੱਖ ਕਰਕੇ ਚੜ੍ਹਦੀ ਕਲਾ ਪ੍ਰਦਾਨ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਬਖਸ਼ਿਆ ਖਜ਼ਾਨੇ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆ ਗਿਆ ਬਖਸ਼ੋ ਕਿਰਪਾ ਕਰੋ ਜੀ ਦਾ ਰਹੀ ਸੰਗਤ ਨੂੰ ਅਸੀਸ ਬਖਸ਼ਦੇ ਹਾਂ ਪਾਵਨ ਪਵਿੱਤਰ ਮੁਖਵਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਉਪਰੰਤ ਅੰਮ੍ਰਿਤ ਵੇੜੇ ਦੀ ਬਾਨਸ

ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤਲਾ ਮਨ ਚੰਦਿਆ ਫਲ ਪਾਵਣਾ, ਹੋਮੈ ਵਿੱਚੋਂ ਜਾਏ ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦੇ ਸ਼ਾਹ

ਗੁਰ ਸੇਵਾ ਤੇ ਸੁਖੀ ਉਪਜੈ ਫਿਰ ਦੁੱਖ ਨਾ ਲੱਗਾਇਆ ਏ।

ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਉ ਕੁਰਬੈਣੀ

ਸਮਾਧ ਨੰਗੇ ਫਿਰੇ ਜੰਤ ਸਮਾਧ ਪੌਣ ਸਮਾਧ ਪਾਣੀ ਵਿਸਮਾਧ ਅਗਨੀ ਖੇਡੇ ਵਡਾਣੀ ਵਿਸਮਾਧ ਧਰਤੀ ਵਿਸਮਾਧ ਖਾਣੀ ਵਿਸਮਾਧ ਸਾਹ ਲੱਗੇ ਪ੍ਰਾਣੀ ਵਿਸਮਾਧ ਸੰਯੋਗ ਵਿਸਮਾਧ ਵਿਯੋਗ ਵਿਸਮਾਧ ਭੁੱਖ ਵਿਸਮਾਧ ਭੋਗ ਵਿਸਮਾਧ ਸਿਫਤ ਵਿਸਮਾਧ ਸਲਾ ਵਿਸਮਾਧ ਉਜੜ ਵਿਸਮਾਧ ਰਾਹ ਵਿਸਮਾਧ ਨੇੜੇ ਵਿਸਮਾਧ ਦੂਰ ਵਿਸਮਾਧ ਦੇਖੇ।

ਕੁਦਰਤ ਪਾਦਲ ਅਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪ੍ਰਾਣਕ ਤੇਬਾ ਕੁਦਰਤ ਸਰਵ ਵਿਚਾਰ।

ਭੈ ਵਿੱਚ ਪਵਨ ਵੈ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢਾ ਵੇ ਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾ ਅੰਤ, ਭੈ ਵਿੱਚ ਸਦਬੁੱਧ ਸੁਰਨਾਥ, ਭੈ ਵਿੱਚ ਆਡਾਣੇ ਅਕਾਤ, ਭੈ ਵਿੱਚ ਜੋਤ ਮਾਂ ਬਲਸੂਰ, ਭੈ ਵਿੱਚ ਆਵੇ

ਬਸਰਨ ਪਹਿਰੇ ਅਨਸ ਕਹਿਰੇ ਮੋਨ ਗੁੱਤਾ ਕਿਉਂ ਜਾਗੇ ਗੁਰਬਿਣ ਸੁੱਤਾ ਪੱਗ ਪੇਤਾਣ ਆਪਣਾ ਕੀਆ ਕਮਾਣਾ ਅਲ ਮਲਕਾਏ ਸਰਸ਼ਾਏ ਪਾਏ ਮੂਰਖਨ ਦੇ ਪਤ ਗਵਾਏ ਬਿਨ ਨਾਵ ਕਿਸ਼ਤਾਏ ਨਾ ਪਾਏ ਰਹੇ ਬਿਮਾਣੀ ਮੜੀ ਮਸਾਣੀ ਅੰਦਰ ਜਾਣੇ ਪਰ ਪਛਤਾਣੀ ਸਤਿਗੁਰ।

ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਮੱਲਾ ਫੈਲਾ।

0: ਪਾਣਾ ਲੈ ਸਜਾਏ ਮੱਲਾ ਪਹਿਲਾ
1: ਫਿੱਕਾ ਦਰਗੇ ਸੱਟੀਏ ਮੋ ਥੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ ਮੱਲਾ ਪਹਿਲਾ ਅੰਦਰੋਂ ਝੂਠੇ ਪੈ ਜਾ।

0: ਆਪਣਾ ਸਾ ਕਾਲਬਰੀ ਕਿਉਂ ਘਾਲੀਐ ਮੰਦਾ ਮੂਲਾਂ ਕੀਚਈ ਦਿਲ ਮੀ ਨਦਰ ਨਿਹਾਲੀਐ ਜਿਉਂ ਸਾਲਣਾ ਹਾਰੀਏ ਤੇ ਵੇਖਾ ਪਾਸਾ ਢਾਲੀਏ
1: ਸਾਹਿਬ ਲਾਲਣਾ ਹਾਰੀਏ ਤੇ ਵੇਖਾ ਪਾਸਾ ਢਾਲੀਏ ਕਿਛ ਲਾ ਗਏ ਉਪਰ ਖਾਲੀਏ।

अथ गन्तयतुल्य जिम्बुलावो

जुगोहो जुगे अटल चवर छतर तखत दे मालक सतगुरु हाजरा हजूर जहरा जहुर सर्ब कला भरपूर दसाहां पातशाहियां दी आत्मक जोत साहिब श्री गुरु ग्रंथ साहिब पातशाह जी महाराज जी दी हजूरी गोद विच जुड़ बैठी गुरु सवारी साध संगत जीओ अमृत वेले दे सजे होए दीवाना दे अंदर सत्कार जो कीर्तनिया पासों आप जी ने आसा की वार दे कीर्तन बहुत ही अदब सत्कार सहित सरवण कीते ने। अज अमृत वेले प्रकाशमान हुंदे आ साहिब श्री गुरु ग्रंथ साहिब महाराज जी ने पावन पवित्र मुख बाक हुक्मनामा जो बख्शिश कीता है सोरठ की वार दे विचों चौथे पातशाह धन धन श्री गुरु रामदास महाराज जी दी उचारण कीती हुई ये सोरठ की वार कहन दा भाव पौड़ियां धन गुरु रामदास महाराज जी दियां जो वार दा मूल रूप पौड़ियां हुंदियां ने इस करके सिरलेख गुरु रामदास महाराज जी दा इस दे नाल श्लोक जो धन गुरु अर्जन देव महाराज पातशाह ने संपादना करन लगिया दर्ज कीते ने। अज दे पावन मुख बाक दे विच एक पौड़ी धन गुरु रामदास महाराज जी दी उचारण कीती हुई और उस दे नाल दो श्लोक धन श्री गुरु अमरदास महाराज जी दे बख्शिश कीते हुए ने। सतगुरु ने फरमान कीता शलोक महला तीजा गुर सेवा ते सुख उपजै फिर दुख न लगे आए। सतगुरु दी सेवा कीते हां मनुख नूं सुख दी प्राप्ति हुंदी है और फिर कदे कलेश नहीं हुंदा। सतगुरु ने सेवा दी वड्याई और बहुत वड्डा अपना एक तजर्बा गुरु अमरदास महाराज जी दा जिन्हां ने आप तां करीबन सतगुरु दे चरणां दे विच 12 साल सेवा निभाई और उस उम्र दे विच जिस वेले लोक दुनिया दे अंदर उस अवस्था नूं बुढ़ापा कहिंदे ने जिस वेले शरीर थक जांदा है काम करन दे योग समर्थ नहीं रहिंदा ते धन गुरु अमरदास महाराज गुरदेव पातशाह ने गुरु दी शरण दे विच आत्मक आनंद दी प्राप्ति मन दी शांति दे लई मन टिक सके
ਉਸ ਵੇਲੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਆਪ ਸਮਰਪਣ ਕਰਕੇ ਸੇਵਾ ਕੀਤੀ। ਇਸ ਲਈ ਸਾਹਿਬ ਕਹਿੰਦੇ ਨੇ ਗੁਰੂ ਦੀ ਸੇਵਾ ਕੀਤਿਆਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖ ਨੇ ਦੁਨੀਆ ਦੇ ਅੰਦਰ ਸੁੱਖਾਂ ਨੂੰ ਕੇਵਲ ਤਨ ਦੇ ਤਲ 'ਤੇ ਦੇਖਿਆ ਔਰ ਸਮਝੇ, ਇਸੇ ਕਰਕੇ ਮਨੁੱਖ ਦੀ ਮੰਗ ਵੀ ਇਹੀ ਹੈ ਕਿ ਤਨ ਦੇ ਤਲ 'ਤੇ ਸਰੀਰ ਦੇ ਸੁੱਖਾਂ ਦੀ ਪ੍ਰਾਪਤੀ ਦੇ ਲਈ ਮਨੁੱਖ ਮੰਗ ਕਰਦਾ ਹੈ। ਅਤੇ ਸਰੀਰ ਦੇ ਸੁੱਖਾਂ ਦੇ ਜੋ ਸਾਧਨ ਨੇ ਮਨੁੱਖ ਉਹਨਾਂ ਨੂੰ ਮੰਗਦੇ, ਕਿਉਂਕਿ ਮਨੁੱਖ ਦੀ ਜੋ ਸਮਰੱਥਾ ਸੋਚ ਹੈ ਉਹ ਕੇਵਲ ਸਰੀਰ ਤੱਕ ਹੈ, ਅਤੇ ਸਰੀਰ ਨੂੰ ਸੁੱਖਾਂ ਨੂੰ ਔਰ ਜਿਨ੍ਹਾਂ ਸਾਧਨਾਂ ਦੇ ਵਿੱਚੋਂ ਸਰੀਰ ਦੇ ਸੁੱਖ ਪ੍ਰਾਪਤ ਹੁੰਦੇ ਨੇ ਉਹਨਾਂ ਦੀ ਮੰਗ ਮਨੁੱਖ ਨਿਤਾ ਪ੍ਰਤੀ ਕਰ ਰਹੇ ਹੈ। ਅਰਦਾਸ ਦੇ ਵਿੱਚ ਵੀ ਆਪਾਂ ਇਹੀ ਮੰਗਦੇ ਹਾਂ, ਸੋਹਣਾ ਘਰ ਮੰਗ ਲਿਆ, ਸੋਹਣੀ ਗੱਡੀ ਮੰਗ ਲਈ, ਘਰ ਪਰਿਵਾਰ ਦੇ ਸੁੱਖ ਮੰਗ ਲਏ, ਪਰ ਸਤਿਗੁਰੂ ਨੇ ਜੀਵਨ ਦੇ ਅੰਦਰ ਜਿਹੜਾ ਪਰਮ ਸੁੱਖ ਹੈ ਉਹ ਮਨ ਦੇ ਤਲ 'ਤੇ ਹੈ, ਮਾਨਸਿਕ ਤੌਰ 'ਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਬੜਾ ਪਿਆਰਾ ਬਚਨ ਕੀਤਾ, ਸੁੱਖ ਨਾਹੀ ਬਹੁਤ ਹੈ ਧਨ ਖੱਟ ਹੈ। ਬਹੁਤਾ ਧਨ ਪ੍ਰਾਪਤ ਕਰਕੇ ਸੁੱਖ ਨਹੀਂ ਮਿਲ ਸਕਦਾ, ਔਰ ਜੇ ਧਨ ਨੂੰ ਪ੍ਰਾਪਤ ਕਰਕੇ ਸੁੱਖਾਂ ਦੀ ਪ੍ਰਾਪਤੀ ਹੋ ਜਾਣੀ ਸੀ ਤਾਂ ਦੁਨੀਆ ਦੇ ਅੰਦਰ ਸਾਰੇ ਧਨਵਾਨ ਸੁਖੀ ਹੋਣੇ ਸਨ, ਪਰ ਐਸਾ ਨਹੀਂ। ਸੁੱਖ ਨਾਹੀ ਪੇਖੈ ਨਿਰਤ ਨਾਟੈ, ਦੁਨੀਆ ਦੇ ਚੋਜ ਤਮਾਸ਼ੇ ਜੇ ਉਹਨਾਂ ਦੇ ਵਿੱਚੋਂ ਮਨੁੱਖ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਤਾਂ ਮਨੁੱਖ ਦੁਨੀਆ ਦੇ ਇਹਨਾਂ ਚੋਜ ਤਮਾਸ਼ਿਆਂ ਦੇ ਵਿੱਚ ਵਧੇਰੇ ਜੀਵਨ ਨੂੰ ਬਤੀਤ ਕਰ ਰਹੇ। ਸੁੱਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਅਸਲ ਦੇ ਵਿੱਚ ਸੁੱਖ ਦੀ ਪ੍ਰਾਪਤੀ ਪਰਮੇਸ਼ਵਰ ਦੇ ਗੁਣਾਂ ਨੂੰ ਗਾਇਨ ਕੀਤੇ ਹਾਂ ਔਰ ਮਨ ਦੇ ਵਿੱਚ ਸਤਿਗੁਰੂ ਦਾ ਉਪਦੇਸ਼ ਵਸ ਜਾਏ ਉਹ ਨਾਮ ਦੀ ਬਦੌਲਤ ਮਨੁੱਖ ਆਤਮਕ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਕਰਦਾ। ਉਸ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜਿਹੜਾ ਮਨ ਸਮਰਪਣ ਕਰਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਸੇਵਾ ਨਿਭਾਉਂਦਾ ਹੈ, ਸੇਵਾ ਕਰਦਾ ਹੈ, ਫਿਰ ਦੁੱਖ ਨਾ ਲੱਗੇ ਆਏ, ਫਿਰ ਉਸ ਦੇ ਜੀਵਨ ਦੇ ਵਿੱਚ ਕਦੇ ਕਲੇਸ਼ ਨਹੀਂ ਹੁੰਦਾ, ਫਿਰ ਉਸ ਦੇ ਜੀਵਨ ਦੇ ਵਿੱਚ ਕਦੇ ਦੁੱਖ ਨਹੀਂ ਆਉਂਦਾ। ਔਰ ਮਨੁੱਖੀ ਜਗਤ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੂਲ ਰੂਪ ਦੇ ਵਿੱਚ ਦੁੱਖ ਹੈ ਮਨੁੱਖ ਨੇ ਜੋ ਮੰਨੇ, ਅਤੇ ਪਾਤਸ਼ਾਹ ਕਹਿੰਦੇ ਨੇ ਉਹ ਦੁੱਖ ਹੈ ਵਾਰ ਵਾਰ ਦਾ ਜਨਮ ਅਤੇ ਮਰਨ। ਇੱਕ ਗੱਲ ਤਾਂ ਸਮਝ ਆਉਂਦੀ ਹੈ ਕਿ ਮਰਨ ਮੌਤ ਤਾਂ ਮਨੁੱਖ ਦੇ ਲਈ ਦੁੱਖ ਹੈ ਔਰ ਸਾਰੇ ਮੰਨਦੇ ਨੇ, ਔਰ ਇਸ ਦੁੱਖ ਤੋਂ ਦੁਨੀਆ ਦੇ ਲੋਕ ਡਰਦੇ ਨੇ, ਮੌਤ ਤੋਂ ਸਾਰਾ ਜਗਤ ਡਰਦਾ ਹੈ, ਸਾਰਾ ਸੰਸਾਰ ਡਰਦਾ ਹੈ, ਪਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਨਮ ਵੀ ਇੱਕ ਬੜਾ ਵੱਡਾ ਦੁੱਖ ਹੈ। ਮੌਤ ਜਨਮ ਦੇ ਵਿੱਚੋਂ ਪੈਦਾ ਹੁੰਦੀ ਹੈ, ਜਨਮ ਹੀ ਬਹੁਤ ਵੱਡਾ ਮਨੁੱਖ ਦੇ ਲਈ ਦੁੱਖ ਹੈ। ਜਿਸ ਦਾ ਜਨਮ ਨਹੀਂ ਮੌਤ ਵੀ ਨਹੀਂ,
ਤੇ ਪਾਤਸ਼ਾਹ ਕਹਿੰਦੇ ਨੇ ਜਨਮ ਤੇ ਮਰਨ ਇਹ ਮਨੁੱਖ ਦੇ ਲਈ ਬੜਾ ਵੱਡਾ ਦੁੱਖ ਹੈ ਔਰ ਹਰ ਇੱਕ ਮਨੁੱਖ ਇਸ ਦੁੱਖ ਦੇ ਵਿੱਚ ਗਰਸਿਆ ਹੋਵੇ, ਬਚਾਅ ਕਿਵੇਂ ਹੋਵੇ? ਇਹ ਦੁੱਖ ਸਾਡੇ ਜੀਵਨ ਦੇ ਵਿੱਚੋਂ ਕਿਵੇਂ ਇਸ ਦੁੱਖ ਤੋਂ ਬਚਿਆ ਜਾ ਸਕਦਾ ਹੈ? ਪਾਤਸ਼ਾਹ ਕਹਿੰਦੇ ਨੇ ਕੇਵਲ ਇੱਕ ਪਰਮੇਸ਼ਵਰ ਦਾ ਨਾਮ ਹੈ ਜਿਸ ਨੂੰ ਸਾਹਿਬ ਨੇ ਆਖਿਆ ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਸ਼ਨਾ ਵਸਾਏ। ਕਾਲੈ ਕਾਲ ਦਾ ਜਿਹੜਾ ਆਖਰੀ ਅਰਥ ਹੈ ਉਹ ਸਮਾਂ ਹੈ, ਅਤੇ ਸਮੇਂ ਦੇ ਅਧੀਨ ਜੋ ਕੁਛ ਹੈ ਉਹ ਸਭ ਨਾਸ਼ਵੰਤ ਹੈ, ਬਿਨਸੰਹਾਰ ਹੈ। ਜੋ ਕੁਝ ਸਮੇਂ ਦੇ ਅਧੀਨ ਹੈ ਉਹ ਨਾਸ਼ ਹੋ ਰਿਹਾ ਹੈ, ਅਤੇ ਜਿਸ ਮਨੁੱਖ ਨੇ ਪਰਮੇਸ਼ਵਰ ਦੇ ਨਾਮ ਦੇ ਨਾਲ ਸਾਂਝ ਪਾ ਲਈ ਉਹ ਸਮੇਂ ਤੋਂ ਨਿਰਲੇਪ ਹੋ ਜਾਂਦਾ ਹੈ। ਫਿਰ ਉਸ ਨੂੰ ਸਮੇਂ ਦਾ ਡਰ ਨਹੀਂ ਵਿਆਪਦਾ। ਔਰ ਸਮਾਂ ਕੀ ਹੈ? ਮੌਤ, ਕਾਲ, ਜਿਸ 'ਤੇ ਕਾਲ ਦਾ ਪ੍ਰਭਾਵ ਹੈ ਭਾਵ ਸਮੇਂ ਦਾ ਪ੍ਰਭਾਵ ਹੈ, ਅਤੇ ਸਮਾਂ ਕੀ ਹੈ? ਮੌਤ, ਕਿਉਂਕਿ ਮੌਤ ਦੇ ਨੇੜੇ ਸਮਾਂ ਜਾ ਰਹੇ, ਸਮਾਂ ਚੱਲ ਰਹੇ, ਮਨੁੱਖ ਮੌਤ ਦੇ ਨੇੜੇ ਪਹੁੰਚ ਰਹੇ, ਇੱਕ ਇੱਕ ਪਲ ਕਰਕੇ, ਇੱਕ ਇੱਕ ਘੜੀ ਦਿਨ ਕਰਕੇ ਮੌਤ ਦੇ ਮਨੁੱਖ ਨੇੜੇ ਹੋ ਰਹੇ। ਅਤੇ ਜਿਸ ਨੇ ਸਤਿਗੁਰੂ ਦੇ ਉਪਦੇਸ਼, ਸਤਿਗੁਰੂ ਦੇ ਸ਼ਬਦ ਦੇ ਰਾਹੀਂ ਨਾਮ ਦੇ ਨਾਲ ਸਾਂਝ ਪਾਈ, ਉਸਨੇ ਆਪਣੇ ਜੀਵਨ ਦੇ ਵਿੱਚੋਂ ਮੌਤ ਦੇ ਡਰ ਨੂੰ ਗਵਾ ਲਿਆ, ਅਤੇ ਮੌਤ ਦਾ ਡਰ ਜਿਸ ਨੇ ਆਪਣੇ ਜੀਵਨ ਦੇ ਵਿੱਚੋਂ ਮਿਟਾ ਲਿਆ, ਫਿਰ ਉਸ 'ਤੇ ਸਮੇਂ ਦਾ ਪ੍ਰਭਾਵ ਨਹੀਂ ਰਹਿੰਦਾ। ਉਸ ਨੂੰ ਫਿਰ ਨਾ ਬਚਪਨ ਦਾ ਡਰ, ਨਾ ਜਵਾਨੀ ਦੇ ਕੋਈ ਸ਼ੌਕ, ਨਾ ਬੁਢੇਪੇ ਦਾ ਡਰ, ਉਹ ਤਾਂ ਇੱਕੋ ਅਵਸਥਾ ਦੇ ਵਿੱਚ ਜਿਉਂਦਾ ਹੈ। ਜਵਾਨੀ ਹੋਵੇ, ਬੁਢੇਪਾ ਹੋਵੇ, ਬਚਪਨ ਹੋਵੇ, ਉਹ ਕੇਵਲ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਜਿਉਂਦਾ ਹੈ। ਉਸਨੂੰ ਹਜ਼ੂਰ ਕਹਿੰਦੇ ਨੇ ਕਾਲੈ ਕਾ ਕਿਛ ਨਾ ਵਸਾਏ। ਫਿਰ ਕਾਲ ਦਾ ਕੋਈ ਵਸ ਨਹੀਂ ਚੱਲਦਾ, ਮੌਤ ਦਾ ਕੋਈ ਵਸ ਨਹੀਂ ਚੱਲਦਾ। ਕਿਉਂ? ਇਸ ਨੂੰ ਸਪਸ਼ਟ ਕੀਤਾ ਗੁਰੂ ਅਮਰਦਾਸ ਮਹਾਰਾਜ ਨੇ, ਹਰ ਸੇਤੀ ਮਨ ਰਵ ਰਿਹਾ। ਹਰੀ ਦੇ ਨਾਲ ਜਿਨ੍ਹਾਂ ਦਾ ਮਨ ਜੁੜ ਗਿਆ ਔਰ ਮਨ ਦੇ ਵਿੱਚ ਜਿਨ੍ਹਾਂ ਨੇ ਹਰੀ ਨੂੰ ਵਸਾ ਲਿਆ, ਸੱਚੇ ਰਹਿਆ ਸਮਾਏ, ਉਹ ਸੱਚੇ ਵਿੱਚ ਸਮਾਏ ਰਹਿੰਦੇ ਨੇ, ਸਮਾ ਜਾਂਦੇ ਨੇ। ਇੱਕ ਸ਼ਬਦ ਹੁੰਦਾ ਹੈ ਮਿਲਣਾ, ਇੱਕ ਹੁੰਦਾ ਹੈ ਸਮਾ ਜਾਣਾ। ਰੋਜ਼ ਦਿਨ ਚੜ੍ਹਦਾ ਹੈ ਅਤੇ ਸ਼ਾਮ ਹੋ ਜਾਂਦੀ ਹੈ, ਅਤੇ ਦਿਨ ਚੜ੍ਹਿਆ ਸ਼ਾਮ ਹੋਈ, ਦਿਨ ਕਿੱਥੇ ਗਿਆ? ਸਿਆਣੇ ਕਹਿੰਦੇ ਨੇ ਦਿਨ ਗਿਆ ਨਹੀਂ, ਉਹ ਰਾਤ ਦੇ ਵਿੱਚ ਸਮਾ ਗਿਆ। ਰਾਤ ਚਲੀ ਗਈ, ਫਿਰ ਦਿਨ ਆਇਆ, ਰਾਤ ਕਿੱਥੇ ਗਈ? ਕਹਿੰਦੇ ਨੇ ਗਈ ਨਹੀਂ, ਉਹ ਦਿਨ ਦੇ ਵਿੱਚ ਸਮਾ ਗਈ। ਜਿਵੇਂ ਦਿਨ ਰਾਤ ਦੇ ਵਿੱਚ, ਰਾਤ ਦਿਨ ਦੇ ਵਿੱਚ ਸਮਾਇਆ ਹੋਏ, ਬਸ ਇਸੇ ਤਰ੍ਹਾਂ ਮਨੁੱਖ ਪਰਮਾਤਮਾ ਦੇ ਵਿੱਚ ਸਮਾ ਜਾਏ ਅਤੇ ਫਿਰ ਇਹ ਜਿਹੜਾ ਆਉਣਾ ਅਤੇ ਜਾਣਾ ਹੈ ਇਹ ਡਰ ਨਹੀਂ ਰਹਿੰਦਾ। ਕਿਉਂ? ਜੀਵ ਕਿੱਥੋਂ ਆਇਆ, ਕਿੱਥੇ ਗਿਆ? ਗੁਰਬਾਣੀ ਕਹਿੰਦੀ ਹੈ, ਸਤਿਗੁਰੂ ਨੇ ਸਾਨੂੰ ਉਪਦੇਸ਼ ਦਿੱਤਾ, ਹਰ ਇੱਕ ਜੀਵ ਪਰਮਾਤਮਾ ਤੋਂ ਆ ਰਹੇ। ਇਹ ਸਾਰਾ ਕੁਛ ਬ੍ਰਹਿਮੰਡ ਸੰਸਾਰ ਦੇ ਅੰਦਰ ਜੋ ਕੁਛ ਨਜ਼ਰ ਆ ਰਹੇ ਇਹ ਸਭ ਪਰਮਾਤਮਾ ਤੋਂ ਆ ਰਹੇ। ਔਰ ਜਾ ਕਿੱਥੇ ਰਹੇ? ਇਹ ਜਾ ਵੀ ਪਰਮਾਤਮਾ ਦੇ ਵਿੱਚ ਸਮਾ ਰਹੇ।
ਜਿਸਨੂੰ ਇਹ ਅਕਾਲ ਪੁਰਖ ਪਰਮੇਸ਼ਵਰ ਦੇ ਵਿੱਚ ਸਮਾਉਣ ਦੀ ਯੋਗਤ ਸਮਝ ਆ ਗਈ, ਉਸ ਦੇ ਜੀਵਨ ਦੇ ਵਿੱਚੋਂ ਇਹ ਜਨਮ ਅਤੇ ਮਰਨ ਦਾ ਭੈ ਮੁੱਕ ਜਾਂਦਾ ਹੈ, ਹਮੇਸ਼ਾ ਲਈ ਡਰ ਖਤਮ ਹੋ ਜਾਂਦਾ ਹੈ। ਇਸ ਦੇ ਲਈ ਲਾਜ਼ਮੀ ਹੈ ਮਨ ਕਰਕੇ ਹਰੀ ਦੇ ਨਾਲ ਮਿਲਾਪ ਹੋਵੇ ਤਾਂ ਸਾਹਿਬ ਕਹਿੰਦੇ ਨੇ ਸੱਚੇ ਰਹਾ ਸਮਾਏ, ਪਰ ਸੱਚ ਦੇ ਵਿੱਚ ਸਮਾ ਸਕਦੇ ਹਾਂ। ਅਤੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਇਸ ਤਰ੍ਹਾਂ ਦਾ ਬਣਾ ਲਿਆ, ਨਾਨਕ ਹਾਂ ਬਲਿਹਾਰੀ ਤਿੰਨ ਕਹੋ, ਹੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਹਾਂ, ਮੈਂ ਉਹਨਾਂ ਤੋਂ ਸਦਕੇ ਹਾਂ। ਬਲਿਹਾਰ ਕਹਿੰਦੇ ਨੇ ਸਦਕੇ ਜਾਣਾ, ਭਾਵ ਆਪਣਾ ਆਪ ਸਭ ਕੁਝ ਸਮਰਪਣ ਕਰ ਦੇਣਾ, ਆਪਣੇ ਆਪ ਨੂੰ ਹਾਰ ਜਾਣਾ, ਬਲ ਹਾਰ, ਆਪਣਾ ਬਲ ਹਾਰ ਜਾਣਾ, ਆਪਣਾ ਆਪ ਸਮਰਪਣ ਕਰ ਦੇਣਾ। ਹਾਂ ਬਲਿਹਾਰੀ ਤਿੰਨ ਕਹੋ, ਉਹਨਾਂ ਤੋਂ ਬਲਿਹਾਰ ਹਾਂ ਜੋ ਚੱਲਣ ਸਤਿਗੁਰੂ ਭਾਏ। ਭਾਏ ਕਹਿੰਦੇ ਨੇ ਪ੍ਰੇਮ, ਜਿਹੜੇ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਭਾਵਨਾ ਦੇ ਵਿੱਚ ਜੀਵਨ ਨੂੰ ਬਤੀਤ ਕਰਦੇ ਨੇ, ਉਹਨਾਂ ਤੋਂ ਮਹਾਰਾਜ ਕਹਿੰਦੇ ਨੇ ਮੈਂ ਬਲਿਹਾਰ ਜਨ, ਉਹਨਾਂ ਤੋਂ ਸਦਕੇ ਜਨ। ਦੂਸਰੇ ਸ਼ਲੋਕ ਦੇ ਵਿੱਚ ਕਿਰਪਾ ਕੀਤੀ

ਪਰਕੀ ਸਾਰ ਨ ਜਾਣੈ ਦੂਜੇ ਭਾਇ ਪਿਆਰ। ਸ਼ਬਦ ਤੋਂ ਬਿਨਾਂ ਮਨੁੱਖ ਸ਼ੁੱਧ ਨਹੀਂ ਹੋ ਸਕਦਾ, ਕਿਉਂਕਿ ਸਰੀਰ ਦੀ ਸ਼ੁੱਧਤਾ, ਸਰੀਰ ਦੀ ਪਵਿੱਤਰਤਾ ਇਹ ਕੋਈ ਮਾਇਨੇ ਨਹੀਂ ਰੱਖਦੀ। ਸਰੀਰ ਤਾਂ ਰੋਜ਼ ਮੈਲਾ ਹੁੰਦਾ ਹੈ। ਸਤਿਗੁਰੂ ਨੇ ਆਤਮਕ ਤੌਰ 'ਤੇ ਮਨ ਦੇ ਤਲ 'ਤੇ ਪਵਿੱਤਰਤਾ ਦੀ ਗੱਲ ਕੀਤੀ। ਮਨ ਸੂਖਸ਼ਮ ਹੈ, ਆਕਾਰ ਨਹੀਂ ਹੈ, ਅਤੇ ਜਿਸ ਦਾ ਆਕਾਰ ਨਹੀਂ ਹੈ ਉਹ ਆਕਾਰ ਦੇ ਰਾਹੀਂ ਪਵਿੱਤਰ ਨਹੀਂ ਹੋ ਸਕਦਾ। ਮਨੁੱਖ ਯਤਨ ਕਰਦਾ ਹੈ ਪਾਣੀ ਦੇ ਨਾਲ, ਪਾਣੀ ਦੇ ਨਾਲ ਜਿਸ ਦਾ ਆਕਾਰ ਨਹੀਂ ਉਹ ਮਨ ਪਵਿੱਤਰ ਨਹੀਂ ਹੋ ਸਕਦਾ। ਸਰੀਰ ਧੋਤਾ ਜਾ ਸਕਦਾ ਹੈ, ਜੋ ਕੁਛ ਦੁਨੀਆ ਦੇ ਵਿੱਚ ਦਿਖਾਈ ਦੇ ਰਿਹਾ ਉਹ ਪਾਣੀ ਦੇ ਰਾਹੀਂ ਉਸਨੂੰ ਨਿਰਮਲ ਕੀਤਾ ਜਾ ਸਕਦਾ ਹੈ। ਮਨ ਆਕਾਰ ਤੋਂ ਰਹਿਤ ਹੈ, ਉਸਨੂੰ ਪਾਤਸ਼ਾਹ ਕਹਿੰਦੇ ਨੇ ਉਹ ਸ਼ਬਦ ਤੋਂ ਬਿਨਾਂ ਸ਼ੁੱਧ ਨਹੀਂ ਹੁੰਦਾ। ਸ਼ਬਦ ਵਿਚਾਰ ਹੈ, ਸ਼ਬਦ ਗਿਆਨ ਹੈ। ਮਨ ਪਵਿੱਤਰ ਹੋਵੇਗਾ ਵਿਚਾਰ ਦੇ ਰਾਹੀਂ, ਮਨ ਪਵਿੱਤਰ ਹੋਵੇਗਾ ਗਿਆਨ ਦੇ ਰਾਹੀਂ, ਕਿਉਂਕਿ ਮਨ ਦੇ ਵਿੱਚ ਵਿਚਾਰ ਭੈੜੇ ਨੇ, ਮਨ ਦੇ ਵਿੱਚ ਕ੍ਰੋਧ ਹੈ। ਹੁਣ ਦੁਨੀਆ ਦੇ ਅੰਦਰ ਇਹੋ ਜਿਹੀ ਦਵਾਈ ਕੋਈ ਨਹੀਂ ਜਿਸ ਰੋਗ ਦੀ ਦਵਾਈ ਸੰਸਾਰ ਦੇ ਅੰਦਰ ਸਰੀਰ ਦੇ ਰੋਗਾਂ ਦੀ ਦਵਾਈ ਮਿਲਦੀ ਹੈ, ਪਰ ਮਨ ਦੇ ਰੋਗ ਜੋ ਕਾਮ ਹੈ, ਕ੍ਰੋਧ ਹੈ, ਅਹੰਕਾਰ ਹੈ, ਇਹਨਾਂ ਦੀ ਦਵਾਈ ਸੰਸਾਰ ਦੇ ਵਿੱਚ ਨਹੀਂ, ਨਾ ਇਹਨਾਂ ਦਾ ਕੋਈ ਵੈਦ ਹੈ। ਮਨੁੱਖ ਯਤਨ ਕਰ ਲਏ, ਕ੍ਰੋਧ ਬੜਾ ਆਉਂਦਾ ਹੈ ਕੋਈ ਦਵਾਈ ਹੋਵੇ, ਅਹੰਕਾਰ ਬੜਾ ਹੈ, ਦੁਨੀਆ ਦੇ ਵਿੱਚ ਕੋਈ ਸਿਆਣਾ ਡਾਕਟਰ ਦਵਾਈ ਦੇਵੇ, ਨਹੀਂ ਹੈ। ਕ੍ਰੋਧ ਦੀ ਦਵਾਈ ਦੁਨੀਆ ਦੇ ਵਿੱਚ ਨਹੀਂ, ਕਿਉਂਕਿ ਰੋਗ ਹੈ। ਹੁਣ ਇਹ ਜਿਹੜਾ ਰੋਗ ਹੈ ਇਹ ਕੇਵਲ ਗੁਰੂ ਕੇ ਸ਼ਬਦ ਰਾਹੀਂ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ, ਔਰ ਇਸ ਨੂੰ ਮਿਟਾਉਣਾ ਇਹ ਹੈ ਮਨ ਦੀ ਪਵਿੱਤਰਤਾ। ਇਸ ਨੂੰ ਪਾਤਸ਼ਾਹ ਕਹਿੰਦੇ ਨੇ ਬਿਨ ਸ਼ਬਦ ਹੈ ਸ਼ੁੱਧ ਨਾ ਹੋਵੇ। ਸ਼ਬਦ ਤੋਂ ਬਿਨਾਂ, ਵਿਚਾਰ ਤੋਂ ਬਿਨਾਂ ਮਨ ਦੀ ਪਵਿੱਤਰਤਾ ਹਾਸਲ ਨਹੀਂ ਹੁੰਦੀ। ਜੇ ਅਨੇਕ ਕਰੈ ਸ਼ਿੰਗਾਰ, ਧਾਰਮਿਕ ਦੁਨੀਆ ਦੇ ਵਿੱਚ ਮਨੁੱਖ ਸ਼ਿੰਗਾਰ ਕਰਦਾ ਹੈ, ਅਤੇ ਸ਼ਿੰਗਾਰ ਉਹ ਨੇ ਜੋ ਤਨ 'ਤੇ ਕੀਤੇ ਜਾਂਦੇ ਨੇ। ਸ਼ਬਦ ਸਤਿਗੁਰੂ ਨੇ ਜੀਵ ਇਸਤਰੀ ਦੇ ਰੂਪ ਵਿੱਚ ਵਰਤਿਆ। ਇਸਤਰੀ ਸ਼ਿੰਗਾਰ ਕਰਦੀ ਹੈ ਸਰੀਰ 'ਤੇ, ਉਹ ਸ਼ਿੰਗਾਰ ਬਾਹਰੀ ਤੌਰ 'ਤੇ ਨਜ਼ਰ ਆਉਂਦੇ ਨੇ। ਜੀਵ ਇਸਤਰੀ ਬਾਹਰੀ ਤੌਰ 'ਤੇ ਧਰਮ ਦੇ ਸ਼ਿੰਗਾਰ ਕਰ ਲਏ, ਧਰਮ ਦੇ ਚਿੰਨ੍ਹ ਅਪਣਾ ਲਵੇ, ਇੱਕ ਤਰੀਕੇ ਦੇ ਨਾਲ ਕੀਤੇ ਹੋਏ ਸ਼ਿੰਗਾਰ ਨੇ। ਅਤੇ ਪਾਤਸ਼ਾਹ ਕਹਿੰਦੇ ਨੇ ਜੇ ਅਨੇਕ ਕਰੈ ਸ਼ਿੰਗਾਰ, ਜੀਵ ਇਸਤਰੀ ਧਰਮ ਦੇ ਚਿੰਨ੍ਹ ਸਰੀਰ 'ਤੇ ਅਪਣਾ ਲਏ। ਉਹ ਧਰਮ ਦੇ ਚਿੰਨ੍ਹ ਕੀ ਨੇ? ਪੂਜਾ ਕਰਨੀ, ਵਰਤ ਰੱਖਣਾ, ਦਾਨ ਕਰਨਾ, ਤੀਰਥਾਂ 'ਤੇ ਇਸ਼ਨਾਨ ਕਰਨਾ, ਨੰਗੇ ਪੈਰ ਚੱਲਣਾ, ਇਹ ਸਾਰੇ ਧਰਮ ਦੇ ਚਿੰਨ੍ਹ ਨੇ। ਫਿਰ ਬਾਹਰੀ ਤੌਰ 'ਤੇ ਕੀਤੇ ਹੋਏ ਤਨ ਦੇ ਸ਼ਿੰਗਾਰ ਨੇ। ਪਾਤਸ਼ਾਹ ਕਹਿੰਦੇ ਨੇ ਜੇ ਮਨੁੱਖ ਕੇਵਲ ਧਾਰਮਿਕ ਦੁਨੀਆ ਦੇ ਵਿੱਚ ਬਾਹਰੀ ਤੌਰ 'ਤੇ ਧਰਮ ਦੇ ਚਿੰਨ੍ਹ ਅਪਣਾ ਰਹੇ, ਇਹਨਾਂ ਦੇ ਰਾਹੀਂ ਮਨ ਦੀ ਪਵਿੱਤਰਤਾ ਹਾਸਲ ਨਹੀਂ ਹੁੰਦੀ, ਕਿਉਂਕਿ ਮਨ ਸੂਖਸ਼ਮ ਹੈ, ਮਨ ਵਿਚਾਰਾਂ ਦੇ ਰਾਹੀਂ ਪਵਿੱਤਰ ਹੋਵੇਗਾ। ਮਨੁੱਖ ਕਰਦਾ ਕੀ ਹੈ? ਬਾਹਰੀ ਤੌਰ 'ਤੇ ਦਿਖਾਵੇ ਦੇ ਚਿੰਨ੍ਹ ਅਪਣਾ ਕੇ
ਅਤੇ ਆਪਣੇ ਪਤੀ ਪਰਮਾਤਮਾ ਦੀ ਜੋ ਕਦਰ ਹੈ ਉਹਨੂੰ ਸਮਝਦਾ ਨਹੀਂ, ਫਿਰ ਕਿ ਸਾਰ ਨਾ ਜਾਣੀ। ਦੂਜੇ ਭਾਈ ਪਿਆਰ, ਫਿਰ ਕਹਿੰਦੇ ਨੇ ਪਤੀ ਪਰਮਾਤਮਾ ਦੀ ਕਦਰ ਨਹੀਂ ਪਾਈ, ਉਹਨੂੰ ਸਮਝਿਆ ਨਹੀਂ, ਅਤੇ ਕੇਵਲ ਧਰਮ ਦੇ ਸ਼ਿੰਗਾਰ ਬਾਹਰੀ ਤੌਰ 'ਤੇ ਅਪਣਾ ਕੇ ਪਦਾਰਥਾਂ ਦੇ ਨਾਲ ਮੋਹ ਪਾ ਲਏ। ਉਹਨੂੰ ਕਹਿੰਦੇ ਨੇ ਦੂਜੇ ਭਾਈ ਪਿਆਰ। ਇੱਕ ਪਰਮਾਤਮਾ ਪਤੀ ਨੂੰ ਛੱਡ ਕੇ ਸੰਸਾਰ ਦੇ ਨਾਲ ਮੋਹ ਪਾ ਲਿਆ ਅਤੇ ਕੇਵਲ ਬਾਹਰੀ ਤੌਰ 'ਤੇ ਧਰਮ ਦੇ ਚਿੰਨ੍ਹ ਅਪਣਾ ਲਏ। ਇਹ ਦੁਨੀਆਂ ਦੇ ਲਈ ਕੇਵਲ ਦਿਖਾਵਾ ਹੋ ਸਕਦੇ ਨੇ, ਪਾਖੰਡ ਹੋ ਸਕਦੇ ਨੇ, ਗੁਰਮਤਿ ਦੇ ਵਿੱਚ ਇਹਨਾਂ ਦੀ ਪ੍ਰਵਾਨਗੀ ਕੋਈ ਨਹੀਂ। ਅਤੇ ਐਸੇ ਜੀਵ ਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸਾ ਕੁਸ਼ੁੱਧ ਸਾ ਕੁਲੱਖਣੀ ਨਾਨਕ ਨਾਰੀ ਵਿੱਚ ਕੁਨਾਰ। ਇਹੋ ਜਿਹੀ ਜੀਵ ਇਸਤਰੀ ਕੁਸ਼ੁੱਧ ਹੈ, ਉਹ ਪਵਿੱਤਰ ਨਹੀਂ ਹੈ, ਕੁਲੱਖਣੀ ਉਸ ਦੇ ਲੱਖਣ ਵੀ ਭੈੜੇ ਨੇ, ਨਾਨਕ ਨਾਰੀ ਵਿੱਚ ਕੁਨਾਰ। ਹੇ ਨਾਨਕ, ਉਹ ਸਾਰੀਆਂ ਜੀਵ ਇਸਤਰੀਆਂ ਦੇ ਵਿੱਚ ਭੈੜੀ ਨਾਰ ਹੈ ਜਿਸ ਨੇ ਆਪਣੇ ਅੰਦਰ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਵਸਾਇਆ ਨਹੀਂ, ਕੇਵਲ ਦਿਖਾਵੇ ਦੇ ਅੰਦਰ ਜੀਵਨ ਨੂੰ ਬਤੀਤ ਕਰਦੀ ਹੈ। ਉਹ ਸਤਿਗੁਰੂ ਦੇ ਦਰ 'ਤੇ ਸਤਿਗੁਰੂ ਦੀ ਬਖਸ਼ਿਸ਼ ਦੀ ਪਾਤਰ ਬਣ ਕੇ ਜੀਵਨ ਨੂੰ ਸਫਲਾ ਨਹੀਂ ਕਰ ਸਕਦੀ। ਸਤਿਗੁਰੂ ਨੇ ਵਿਚਾਰ ਦੇ ਰਾਹੀਂ, ਸ਼ਬਦ ਦੇ ਰਾਹੀਂ ਸਾਡੇ ਅੰਦਰੋਂ ਜੀਵਨ ਨੂੰ ਸਵਾਰੇ, ਅਤੇ ਐਸੇ ਮਨੁੱਖ ਦੀ ਜੋ ਹਾਲਤ ਹੈ ਉਸ ਨੂੰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅੱਠ ਸੱਠ ਤੀਰਤ ਜੇ ਨਾ ਵੈ ਉਤਰੈ ਨਾ ਹੀ ਮੈਲ। ਅੰਦਰ ਦੀ ਮੈਲ, ਕੇਵਲ ਬਾਹਰੀ ਤੌਰ 'ਤੇ ਧਰਮ ਦੇ ਸ਼ਿੰਗਾਰ ਕੀਤਿਆਂ ਉਹ ਨਹੀਂ ਲਹਿੰਦੀ। ਅੰਦਰੋਂ ਹੀ ਪਵਿੱਤਰਤਾ ਸਤਿਗੁਰੂ ਦੀ ਵਿਚਾਰ ਦੇ ਰਾਹੀਂ ਹੋਵੇਗੀ। ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਰਹੇ ਨੇ। ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ। ਹੇ ਪ੍ਰਭੂ, ਤੂੰ ਆਪ ਕਿਰਪਾ ਕਰ, ਤੂੰ ਆਪ ਬਖਸ਼ਿਸ਼ ਕਰ। ਦਇਆ ਹੁੰਦੇ ਰਹਿਮਤ ਕਰਨੀ, ਕਿਰਪਾ ਕਰਨੀ। ਅਰਦਾਸ ਇੱਕ ਤਰੀਕੇ ਦੇ ਨਾਲ, ਹੇ ਪ੍ਰਭੂ, ਹੇ ਹਰੀ, ਆਪਣੀ ਦਇਆ ਕਰ। ਅਤੇ ਦਇਆ ਦੇ ਵਿੱਚ ਮੰਗਿਆ ਕਿ ਹਰ ਬੋਲੀ ਬਹਿਣੀ, ਇਹ ਦਇਆ ਕਰਨੀ ਹੈ, ਇਹ ਕਿਰਪਾ ਕਰਨੀ ਹੈ। ਮੈਂ ਤੇਰੀ ਵਡਿਆਈ ਦੇ ਜੋ ਬੋਲ ਨੇ ਉਹਨਾਂ ਨੂੰ ਬੋਲ ਸਕਾਂ। ਬਹਿਣੀ ਹੁੰਦਾ ਹੈ ਬੋਲ, ਬੋਲਣਾ। ਮੈਂ ਇਹੋ ਜਿਹੇ ਬੋਲ ਬੋਲਾਂ ਜਿਨ੍ਹਾਂ ਦੇ ਵਿੱਚ ਤੇਰੀ ਵਡਿਆਈ ਹੋਵੇ, ਤੇਰੇ ਨਾਮ ਦੀ ਵਿਚਾਰ ਹੋਵੇ, ਇਹ ਕਿਰਪਾ ਕਰ। ਹਰ ਬੋਲੀ ਬਹਿਣੀ, ਤੇਰੀ ਨਾਮ ਦੀ ਵਡਿਆਈ ਕਰਾਂ, ਤੇਰੀ ਸਿਫਤੋ ਸਲਾਹ ਦੇ ਬੋਲ ਬੋਲਾਂ, ਐਸੀ ਕਿਰਪਾ ਕਰ। ਹਰ ਨਾਮ ਧਿਆਈ ਹਰ ਉਚਰਾਂ, ਮੈਂ ਹਰੀ ਪਰਮੇਸ਼ਵਰ ਦੇ ਨਾਮ ਨੂੰ ਧਿਆਵਾਂ, ਉਸੇ ਦਾ ਉਚਾਰਨ ਕਰਾਂ। ਹਰ ਲਾਹ ਲੈਣੀ, ਇਹਦੇ ਵਿੱਚੋਂ ਲਾਭ ਦੀ ਪ੍ਰਾਪਤੀ ਹੋਵੇਗੀ। ਪਰਮੇਸ਼ਵਰ ਦੀ ਵਡਿਆਈ ਕਰਨੀ ਇਹ ਮਨੁੱਖੀ ਜੀਵਨ ਦਾ ਲਾਭ ਹੈ, ਔਰ ਇਹ ਐਸਾ ਲਾਹਾ ਹੈ ਜਿਹੜਾ ਲੋਕ ਪਰਲੋਕ ਦੇ ਵਿੱਚ ਨਾਲ ਨਿਭਦਾ, ਨਾਲ ਚੱਲਦਾ। ਅਤੇ ਜਿਹੜੇ ਇਸ ਨਾਮ ਨੂੰ ਖੱਟ ਲੈਂਦੇ ਨੇ, ਪ੍ਰਾਪਤ ਕਰ ਲੈਂਦੇ ਨੇ, ਉਹਨਾਂ ਨੂੰ ਸਤਿਗੁਰੂ ਨੇ ਆਖਿਆ ਜੋ ਜਪਦੇ ਹਰ ਹਰ ਦਿਨ ਸਰਾਤ, ਦਿਨ ਰਾਤ। ਜੋ ਹਰੀ ਨੂੰ ਇਸ ਤਰ੍ਹਾਂ ਜਪਦੇ ਨੇ, ਧਿਆਉਂਦੇ ਨੇ, ਤਿੰਨ ਹਾਂ ਕੁਰਬੈਣੀ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਉਹਨਾਂ ਤੋਂ ਸਦਕੇ ਜਾਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ। ਜਿਹੜੇ ਨਾਮ ਦੀ ਆਰਾਧਨਾ ਕਰਨ ਵਾਲੇ, ਜਪਣ ਵਾਲੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ, ਮੈਂ ਉਹਨਾਂ ਤੋਂ ਸਦਕੇ ਜਾਂਦਾ। ਜਿਹਨਾਂ ਸਤਿਗੁਰ ਮੇਰਾ
ਪਿਆਰਾ ਅਰੱਧ ਹੈ। ਪਿਆਰ ਦੀ ਗੱਲ ਹੈ, ਪ੍ਰੇਮ ਭਾਵਨਾ ਦੀ ਗੱਲ ਹੈ, ਅਤੇ ਸਤਿਗੁਰੂ ਨੇ ਉਹ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ। ਅਸਲ ਦੇ ਵਿੱਚ ਭਗਤ ਅਤੇ ਪਰਮਾਤਮਾ ਦਾ ਜਿਹੜਾ ਮਿਲਾਪ ਹੈ ਉਹ ਬਸ ਪ੍ਰੇਮ ਦੀ ਖੇਡ ਹੈ, ਉਹ ਪਿਆਰ ਦੀ ਖੇਡ ਹੈ। ਉਸ ਦੇ ਵਿੱਚ ਕੋਈ ਦਿਖਾਵਾ ਨਹੀਂ, ਔਰ ਬਾਹਰੀ ਤੌਰ 'ਤੇ ਕੀਤੇ ਹੋਏ ਧਰਮ ਦੇ ਸ਼ਿੰਗਾਰ ਉਹ ਕਿਸੇ ਲੇਖੇ ਨਹੀਂ। ਬਸ ਮਨ ਦੇ ਵਿੱਚ ਭਾਵਨਾ ਪ੍ਰਗਟ ਹੋਵੇ, ਮਨ ਦੇ ਵਿੱਚ ਪ੍ਰੇਮ ਪੈਦਾ ਹੋਵੇ, ਉਹਨਾਂ ਨੂੰ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧ ਆ। ਅਰਾਧਨਾ ਹੁੰਦੀ ਹੈ ਅੰਦਰ ਆਤਮੇ ਚਿੰਤਨ ਕਰਨਾ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ, ਕੰਨਾਂ ਦੇ ਰਾਹੀਂ ਸਰਵਣ ਕਰਨਾ ਸਾਧ ਸੰਗਤ ਕਰਨੀ, ਰਸਨਾ ਦੇ ਰਾਹੀਂ ਉਚਾਰਨ ਕਰਨਾ ਸਾਧ ਸੰਗਤ ਦੇ ਵਿੱਚ ਜੁੜ ਬੈਠ ਕੇ, ਅੱਖਾਂ ਦੇ ਰਾਹੀਂ ਦੀਦਾਰ ਕਰਨੇ। ਅਸਲ ਦੇ ਵਿੱਚ ਇਹ ਪਰਮੇਸ਼ਵਰ ਦੀ ਉਸਤਤ ਹੈ, ਵਡਿਆਈ ਹੈ, ਅਤੇ ਜਿਹੜਾ ਜਗਿਆਸੂ ਗੁਰੂ ਦੇ ਇਸ ਉਪਦੇਸ਼ ਨੂੰ ਅਪਣਾਉਂਦਾ ਹੈ, ਤਿੰਨ ਜਨ ਦੇਖਾ ਨੈਣੀ, ਉਹ ਵੱਡਿਆਂ ਭਾਗਾਂ ਵਾਲਾ ਹੈ, ਉਹ ਧਨਤਾ ਦੇ ਯੋਗ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਐਸਾ ਗੁਰੂ ਕਾ ਪਿਆਰਾ ਜਿਸ ਨੇ ਆਪਣੇ ਹਿਰਦੇ ਦੇ ਵਿੱਚ ਨਾਮ ਨੂੰ ਵਸਾਇਆ, ਮੈਂ ਉਸ ਦੇ ਦੀਦਾਰ ਕਰਦਾ ਰਵਾਂ, ਉਸ ਨੂੰ ਦੇਖਦਾ ਰਵਾਂ, ਮੈਂ ਆਪਣੀਆਂ ਅੱਖਾਂ ਦੇ ਰਾਹੀਂ ਉਸੇ ਦੇ ਦਰਸ਼ਨ ਕਰਾਂ ਜਿਸ ਨੇ ਆਪਣੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਕਮਾਈ ਕੀਤੀ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਅੱਜ ਇਸ ਪਾਵਨ ਮੁੱਖ ਵਾਕ ਦੇ ਰਾਹੀਂ ਸਤਿਗੁਰੂ ਦੇ ਉਪਦੇਸ਼ ਨੂੰ ਹਿਰਦਿਆਂ ਦੇ ਵਿੱਚ ਕਮਾਉਣ ਦੇ ਲਈ ਸਿੱਖਿਆ ਦਿੱਤੀ ਹੈ। ਪਾਤਸ਼ਾਹ ਕਿਰਪਾ ਕਰਨ, ਸਤਿਗੁਰੂ ਦੀ ਸਿੱਖਿਆ ਕਮਾ ਕੇ ਆਪਣਾ ਲੋਕ ਅਤੇ ਪ੍ਰਲੋਕ ਸੁਹੇਲਾ ਕਰ ਸਕੀਏ। ਸਤਿਗੁਰੂ ਐਸੀ ਕਿਰਪਾ ਕਰਨ, ਬਖਸ਼ਿਸ਼ ਕਰਨ, ਨਾਮ ਦੀ ਦਾਤ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਏ। ਇੰਨੀਆਂ ਕੁ ਵਿਚਾਰਾਂ ਆਪ ਜੀ ਪ੍ਰਵਾਨ ਕਰਨੀਆਂ। ਆਓ ਸਤਿਕਾਰਯੋਗ ਕੀਰਤਨੀਆਂ ਪਾਸੋਂ ਆਪ ਜੀ ਨੇ ਅਦਬ ਸਤਿਕਾਰ ਸਹਿਤ ਰਬੀ ਗੁਰਬਾਣੀ ਦੇ ਕੀਰਤਨ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਨ ਹਰ ਬੂੰਦ ਬਸੋ ਰੋ ਮਾਵਲ ਕੁਸੁਮ ਬਸੰਤ ਗ੍ਰੰਥ ਨਿਆਵੈ ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹਿ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ

ਅੱਖ ਦੇ ਮਾਲਕ ਬਾਣੀ ਤੇ ਮੋਹਿਤ ਨਾਮ ਦੇ ਜਹਾਜ਼ ਰੂਹਾਨੀਅਤ ਦੇ ਖਜ਼ਾਨੇ ਰੂਹਾਨੀਅਤ ਦੇ ਚਸ਼ਮੇ ਸਰਵਰੇ ਕਾਇਨਾਤ ਸਤਿਗੁਰ ਮੇਰਾ ਬੇਬੋ ਤਾਜ ਸਤਿਗੁਰ ਮੇਰੇ ਸੱਚਾ ਸਾਥ ਸਤਿਗੁਰ ਮੇਰਾ ਸਤਿਗੁਰ ਮੇਰਾ ਪੁਰਖ ਵਿਧਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨ ਸ਼ਰਨ ਚ ਬੈਠੇ ਸਤਸੰਗੀ ਜੀਵ ਅੱਜ ਉਹ ਜੀਵ ਨੇ ਕਿਹੜੇ ਸਜਿਆਰ ਸਿੱਖ ਬੈਠੇ ਸਤਿਗੁਰੂ ਪਾਸ ਕਰੋ ਨਮਸਕਾਰ ਸਤਿਗੁਰ

ਨਾਨਕ ਨੇ ਲਗਾਮ ਫੜ ਕੇ ਬਾਬੇ ਲੈਣੇ ਨੂੰ ਲੈ ਗਏ ਆਪਣੇ ਘਰ। ਇੱਥੇ ਬਚਨ ਆਪਾਂ ਛੱਡੇ, ਸਤਿਗੁਰ ਨੇ ਆਖਿਆ ਇੱਥੇ ਗੇਰੀ ਨਾਲ ਘੋੜੀ ਬੰਨ ਦਿਓ, ਉਸ ਦਰਵਾਜ਼ਿਓਂ ਅੰਦਰ ਆ ਜਾਇਆ ਜੇ। ਜਦੋਂ ਅੰਦਰ ਆਇਆ ਤੇ ਕੀ ਦੇਖਦਾ ਕਿ ਜਿਸ ਬਾਬੇ ਨੇ ਮੇਰੇ ਘੋੜੀ ਦੀ ਲਗਾਮ ਪਕੜੀ ਸੀ ਉਹ ਬਾਬਾ ਸਿੰਘਾਸਨ

ਸਤਿਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ ਅਸ਼ਟ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਜਾਸ ਪਿਸੰਪਰ ਏਕੈ ਵੇਦ ਪੁਰਾਣ ਸਿਮਰੋ ਸੁਧਾਖਿਰ

ਪਤੀ ਮਨ ਮਹਾ ਨਾਮ ਤੇਰੇ ਸੰਗ ਸਹਾਈ ਤੈ ਕੇਵਲ ਨਾਮ ਸੰਗ ਤੇਰੇ ਚਲੇ ਹਰ ਕੋ ਨਾਮ ਖਿਨ ਮਾਹੇ ਉਧਾਰੀ ਹਰ ਕੋ ਨਾਮ ਕੋਟ ਪਾਪ ਪਰ ਹਰੇ ਨਾਨਕ ਪਾਵੋ ਸੁਖ ਕਨੇਰੇ ਹਰ ਕਾ ਨਾਮ ਜਪਤ ਹੋਏ ਸੁਖੀਆ ਹਰ ਕਾ ਨਾਮ ਜਪ ਤਰੇ ਹਰ ਕਾ ਨਾਮ ਜਪਤਾ ਗਾਵੈ ਤੈ ਹਰ ਨਾਮ ਸੰਗ ਹੋਤ ਸੁਹੇਲਾ ਨਾਨਕ ਗੁਰਮੁਖ ਪਰਮ ਗਤ ਪਾਈਐ ਨਾਮ ਜਪਤੈ ਪਾਰ ਪਰਾਹੀ ਹਰ ਕਾ ਨਾਮ ਤਤਕਾਲ ਉਧਾਰੈ ਨਾਮ ਜਪਤ ਪਾਵੇ ਵਿਸਰਾਮ ਹਰ ਕਾ ਨਾਮ ਕੋਟ ਪਾਪ ਖੋਵੈ ਨਾਨਕ ਪਾਈਏ ਸਾਧ ਕੇ ਸੰਗ ਹਰ ਕਾ ਨਾਮ ਉਹਾਂ ਸੰਗ ਤੋਸਾ ਹਰ ਕਾ ਨਾਮ ਸੰਗ ਉਜਿਆਰਾ ਹਰ ਕਾ ਨਾਮ ਤੈ ਨਾਲ ਪਛਾਨੂ ਤੈ ਹਰ ਕੇ ਨਾਮ ਕੀ ਤੁਮ ਉੱਪਰ ਛਾਮ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਸੰਤ ਜਨਾ ਕੈ ਮਨ ਵਿਸਰਾਮ ਹਰ ਕੇ ਨਾਮ ਉਦਰੇ ਜਨ ਕੋਟ ਹਰ ਹਰਿ ਔਖਦ ਸਾਧਕ ਮਾਤ ਪਾਰ ਬ੍ਰਹਮ ਜਨ ਕੀਨੋ ਦਾਨ ਨਾਨਕ ਜਨ ਕੇ ਬਿਰਤ ਬਵੇਕੈ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਨਾਮ ਜਪਤ ਕ ਪਰੇ ਨ ਭੰਗ ਹਰ ਕੇ ਨਾਮ ਜਨ ਸੋਭਾ ਪਾਈ ਹਰ ਨਾਮ ਜਪਤ ਕੁਛ ਨਾਹੇ ਬਿਯੋਗ ਨਾਨਕ ਪੂਜੇ ਹਰ ਹਰ ਦੇਵਾ ਹਰ ਧਨ ਜਨ ਕੋ ਆਪ ਪ੍ਰਭ ਦੇਨਾ ਹਰ ਪਰਤਾ ਜਨ ਅਵਰ ਨ ਜਾਣੀ ਸੁਨ ਸਮਾਧ ਨਾਮ ਰਸ ਮਾਤੇ ਹਰ ਕਾ ਭਗਤ ਪਗੜ ਨਹੀਂ ਛਪੈ ਨਾਨਕ ਜਨ ਸੰਗ ਕੇਤੇ ਤਰੇ ਕਾਮ ਧੇਨ ਹਰ ਹਰ ਗੁਣ ਗਾਮ ਨਾਮ ਸੁਨਤ ਦਰਦ ਦੁਖ ਲਥਾ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕੀ ਸੇਵਾ ਨਾਮ ਧਿਆਈਏ ਨਾਮ ਤੁਲ ਕੁਛ

ਖੜ ਸਾਸ ਸਿਮਰਤ ਵਖਿਆਨ ਸਗਲ ਤਿਆਗ ਮਨ ਮੱਧੇ ਫਿਰਿਆ ਉਨ ਦਾਮ ਹਮੇ ਰਤਨ ਵਰਤ ਨੇਮ ਕਰੇ ਬਹੁ ਭਾਤੀ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਮਹਾ ਉਦਾਸਤ ਪੀਸਰ ਥੀਵੈ ਕਣਕ ਅਸਹਿ ਭਰਪੂਮ ਦਾਨ ਜੈਨ ਮਾਰਗ ਸੰਜਮ ਅਤ ਸਾਧਨ ਤੋ ਪੀ ਹੋਮੇ ਮੈਲ ਨ ਜਾਵੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਗੁਮਾਨ ਨ ਮਨ ਤੇ ਹੁਟੇ ਮਨ ਕੀ ਮੈਲ ਨ ਤਨ ਤੇ ਜਾਤ ਮਨ ਤੇ ਕਬੂ ਨ ਬਿਖਿਆ ਟਰੈ ਸ਼ੁੱਧ ਕਹਾ ਹੋਏ ਕਾਚੀ ਪੀਤ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਅਨੇਕ ਯਤਨ ਕਰ ਤ੍ਰਿਸ਼ਨਾ ਧਰਾਪੇ ਕੋਟ ਪਾਪ ਦਰਗੇ ਨਹੀਂ ਸੀਜੇ ਮੋਹੇ ਵਿਆਪੇ ਮਾਇਆ ਜਾਲ ਗੋਵਿੰਦ ਭਜਨ ਬਿਲ ਤਿੰਨ ਨਹੀਂ ਮਾਨੇ ਨਾਨਕ ਬੋਲੇ ਸਹਿਜ ਸੁਭਾਏ ਸਾਜਨਾ ਕੀ ਸੇਵਾ ਲਾਗੈ ਹਰ ਹਰ ਨਾਮ ਰਿਦੇ ਸਦ ਗਾਵੈ ਸਾ ਸੰਗੇ ਹੋਮੇ ਛੋਰੈ ਸਾਜਨਾ ਕੀ ਸਰਨੀ ਪਰੈ ਨਾਨਕ ਤਾਕੇ ਬਲ ਬਲ ਜਾਸਾ ਸਾ ਸੰਗ ਜਾਕਾ ਮਿਟੇ ਅਭਿਮਾਨ ਸੋ ਗਣੀਏ ਸਭ ਤੇ ਊਚਾ ਹਰ ਹਰ ਨਾਮ ਤਿੰਨ ਘੱਟ ਘੱਟ ਚਿੰਨ ਪੇਖੇ ਸਗਲ ਸਿਸ ਸਾਜਨ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਥਾਵੇ ਕੋ ਨਾ ਤੇਰਾ ਥਾਉ ਸਗਲ ਘਟਾ ਕੋ ਦੇਵੋ ਦਾਨ ਸਗਲ ਘਟਾ ਕੇ ਅੰਤਰ ਜਾਮੀ ਆਪਨ ਸੰਗ ਆਪ ਪ੍ਰਵਰਾਤੇ ਨਾਨਕ ਵਰਨ ਜਾਣਸ ਕੋਏ ਹਰ ਕੋ ਨਾਮ ਜਪ ਨਿਰਮਲ ਕਰਮ ਸਾ ਸੰਗ ਦੁਰਮਤ ਮਲ ਹਿਰਿਆ ਹਰ ਕਾ ਨਾਮ ਜਪੋ ਜੀ ਸਦਾ ਹਰ ਕੋ ਜਸ ਰਸਨ ਬਖਾਨੀ।

ਤਿਸੇ ਵਸਾਰੇ ਮੁਗਧ ਅਜਾਨ ਨਾਨਕ ਰਾਖਣ ਹਾਰ ਅਪਾਰ ਸਾਚ ਚੋੜ ਝੂਠ ਸੰਗ ਮਚੇ ਜੋ ਹੋਵਨ ਸੋ ਦੂਰ ਪਰਾਨੇ ਸੰਗ ਸਹਾਈ ਤਿਸ ਪਰ ਹਰੈ ਗਰਦਵ ਪੀਤ ਭਸਮ ਸੰਗ ਹੋਏ ਨਾਨਕ ਕਾਢ ਲਿਹੋ ਪ੍ਰਭ ਦਿਆਲ ਲੋਕ ਪਚਾਰਾ ਕਰੇ ਦਿਨ ਰਾਤ ਛਪਸ ਨਾਹੇ ਕਛ ਕਰੇ ਛਪਾਇਆ ਅੰਤਰ ਵਿਆਪੇ ਲੋਭ ਸੁਆਨ ਗਲ ਪਾਥਰ ਕੈਸੇ ਤਰੇ ਥਾ ਨਾਨਕ ਤੇਜਨ ਸਹਿਜ ਸਮਾਤ ਕਰ ਗੈ ਲੇ ਓੜ ਨਿਭਾਵੈ ਨਿਸ ਕਹੀਏ ਤੋ ਸਮਝੇ ਭੂਰਾ ਜਤਨ ਕਰੇ ਤੋ ਪੀ ਸੁਰ ਭੰਗ ਨਹੀਂ ਹੋ ਤੂਹਾਂ ਉਸ ਗਵਨ ਨਾਨਕ ਤੁਮਰੀ ਕਿਰਪਾ ਤਰੈ ਜੋ ਬਹਿਰਾਈ ਤਾਸਿਓ ਪ੍ਰੀਤ ਅਨੰਦ ਕੇਲ ਮਾਇਆ ਰੰਗ ਰਸੈ ਕਾਲ ਨਾ ਆਵੇ ਮੂੜੇ ਚੀਤ ਝੂਠ ਬਕਾਰ ਮਹਾ ਲੋਭ ਧਰੋਹੋ ਅਨਕ ਰਾਖ ਲਿਓ ਆਪਣ ਕਰ ਕਰਮ ਜੀਓ ਪਿੰਡ ਸਭ ਤੇਰੀ ਰਾਸ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਉੱਚੇ ਤੇ ਉੱਚਾ ਭਗਵੰਤ।

ਤਿਸ਼ਠਾ ਕਰ ਕੋ ਰੱਖ ਮਨ ਮਾਹੇ ਤਿਸੋ ਸਿਮਰਤ ਪਰਮ ਗਤ ਪਾਵਹਿ ਤਿਸੇ ਧਿਆਏ ਸਦਾ ਮਨ ਅੰਦਰ ਆਠ ਪੈਰ ਸਿਮਰੋ ਤਿਸ ਰਸਨਾ ਨਾਨਕ ਸਦਾ ਧਿਆਈਏ ਧਿਆਵਨ ਜੋਗ ਤਿਸੇ ਧਿਆ ਕਾ ਤਰਲ ਭਾਵੈ ਮਨ ਆਠ ਪੈਰ ਤਾਂ ਕਾ ਜਸ ਗਾ ਬੀਜੇ ਮੁਖ ਤਾਂ ਕੋ ਜਸ ਰਸਨ ਬਖਾਨੇ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਨਾਨਕ ਪਤ ਛੇਤੀ ਕਰ ਜਾਵੈ ਲਿਵ ਲਾਵੋ ਤਿਸ ਰਾਮ ਸੁਨੇਹੀ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਮਨ ਸਰਨੀ ਪਰ ਠਾਕਰ ਪ੍ਰਵਤਾ ਕੇ ਮਨ ਸਾਸ ਸਾਸ ਸਿਮਰੋ ਪ੍ਰਭੂ ਉੱਚੇ ਨਾਨਕ ਤਾ ਕੀ ਭਗਤ ਕਰੇ ਮਨ ਤਿਸ ਸਿਮਰਤ ਕੋ ਆਲਸ ਕੀਜੇ ਮਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ ਰਾਖ ਪ੍ਰੋਇ ਪ੍ਰਭ ਆਪਣੇ ਮਨਾ ਉਠਤ ਬੈਠ ਸਾ ਤਿਸੇ ਧਿਆਈ ਈਹਾਂ ਊਹਾਂ ਨਾਨਕ ਤੇਰੀ ਰੱਖੈ ਮਨ ਆਠ ਪੈਰ ਕਰ ਤਿਸਕਾ ਧਿਆਨ ਤਿਸ ਪ੍ਰਭ ਕੋ ਸਾਸ ਸਾਸ ਤਾਰੀ ਸੋ ਪ੍ਰਭ ਸਿਮਰੋ ਸਦਾ ਅਨੂਪ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਨਾਨਕ ਜਸ ਕਹੇ ਜੈ ਪ੍ਰਸਾਦ ਭੇਖੇ ਬਿਸਮਾਦ ਜੈ ਪ੍ਰਸਾਦ ਸੁਖ ਸਹਿਜੇ ਬਸਨ ਜੈ ਪ੍ਰਸਾਦ ਸਪੂਰਨ ਪਲੈ ਜੈ ਪ੍ਰਸਾਦ ਸੁਖ ਸਹਿਜ ਸਮਾਵੈ ਗੁਰ ਪ੍ਰਸਾਦ ਨਾਨਕ ਮਨ ਜਾਗੋ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਰੇ ਮਨ ਮੇਰੇ ਤੂੰ ਤਾਕਿਓ ਜਾਪ ਤਿਸੇ ਜਾਨ ਮਨ ਸਦਾ ਹਜੂਰੇ ਰੇ ਮਨ ਮੇਰੇ ਤੂੰ ਤਾਸਿਓ ਰਾਚ ਨਾਨਕ ਜਾਪ ਜਪੇ ਜਪ ਸੋਏ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭੂ ਦਿਆ ਤੇ ਮਤ ਉੱਤਮ ਹੋਏ ਆਪੂ ਕਿਛੂ ਨਾ ਕਿਨਹੂ ਲਿਖ

ਸਮੁਖਤਾ ਹੋਏ ਸੁਣ ਮੀਤਾ ਨਾਨਕ ਬਿਨਵੰਤ ਸਾਧ ਜਨਾ ਕੀ ਅਚਰਜ ਕਥਾ ਸਾਧ ਸੰਗਮ ਸਗਲੀ ਖੋਤ ਸਾਧ ਕੈ ਸੰਗ ਪ੍ਰਗਟੇ ਸੋ ਗਿਆਨ ਸਾਧ ਹੋਤ ਨਵੇਰਾ ਸਾਧ ਕੇ ਸੰਗ ਏਕ ਉੱਪਰ ਜਤਨ ਨਾਨਕ ਸਾਧ ਕੀ ਸੋਭਾ ਪ੍ਰਮਾਹੇ ਸਮਾਨੀ ਸਾਧ ਕੇ ਸੰਗ ਸਦਾ ਪ੍ਰਫੁੱਲੈ ਸਾਧ ਸੰਗ ਸਾਧ ਕੇ ਸੰਗ ਮਨੋਹਰ ਬੈਨ ਸਾਧ ਸੰਗ ਅਸਤਤ ਮਨ ਪਾਵੈ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧੂ ਕੇ ਸੰਗ ਮਹਾ ਸਾਧ ਕੇ ਸੰਗ ਨ ਬੀਗਾ ਪੈਰ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਤਜੇ ਸਭ ਆਪ ਨਾਨਕ ਸਾਧ ਪ੍ਰਭੂ ਬਣ ਆਈ ਸਾਧ ਕੇ ਸੰਗ ਸਦਾ ਸੁਖ ਪਾਵੈ ਸਾਧੂ ਕੇ ਸੰਗ ਅਜਰ ਸਹੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਨਾਨਕ ਸਾਧੂ ਕੈ ਕੁਰਬਾਨ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਜਿਸ ਧਨ ਤੇ ਪ੍ਰਸਾਵੈ ਸਾਧ ਕੇ ਸੰਗ ਸੋਭਾ ਸੁਰ ਦੇਵਾ ਸਾਧ ਸੰਗ ਅੰਮ੍ਰਿਤ ਗੁਣ ਗਾਇਨ

ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ ਤਿਸ ਕਾ ਨਾਮ ਸਤਿ ਰਾਮਦਾਸ ਦਾਤ ਸੰਤਨ ਪਏ ਤਿਨ ਪਾਇਆ ਸੋ ਦਾਸ ਦਰਗੇ ਪਰਵਾਨ ਦਾਸ ਕੋ ਸਭ ਸੋਝੀ ਪਰੈ ਐਸੀ ਜੁਗਤ ਨਾਨਕ ਰਾਮਦਾਸ ਜੀਵਨ ਮੋਕਸ ਕਹਾਵੈ ਸੋ ਨਾਹੀ ਵਿਯੋਗ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਰੰਕ ਤੈਸਾ ਰਾਜਾਨ ਨਾਨਕੋ ਪੁਰ ਕਹੀਏ ਜੀਵਨ ਮੁਕਤ ਜਿਤ ਜਿਤ ਕਰ ਰਾਖੇ ਤੈਸਾ ਤਿੰਨ ਨਾਉ ਪ੍ਰਭਾਵੇ ਸੋਈ ਫੁਨ ਹੋਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਪਾਰ ਬ੍ਰਹਮ ਕਰਤਾ ਵੇ।

ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਬਨ ਭਰਮੇ ਉਦਾਸੀ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਕਵਕਾ ਵਿਚਾਰੈ, ਨਾਨਕ ਕਰਤੇ ਕਾ ਅੰਤ ਨਾ ਪਾਵੈ, ਕਈ ਕੋਟ ਅੰਧ ਗਿਆਨੀ, ਕਈ ਕੋਟ ਪਿਗਾਤਮ ਨਿਕੋਰ, ਕਈ ਕੋਟ ਪਰ ਦੁਖ ਨਾ ਕਰਹਿ, ਕਈ ਕੋਟ ਪਰਦੇਸ ਪਰਮਾਹੇ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਦੇਵ ਦਾਨ ਅੰਦਰ ਛਤਰ, ਨਾਨਕ ਜਿਸ ਤਿਸ ਭਾਵੇ ਤਿਸ ਤਿਸ ਨਿਸਤਾਰੈ, ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸਤ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਗਰੀਬ ਮੇਸ਼ਵਰਨ ਥੀਵੇ, ਕਈ ਕੋਟ ਭੂਤ ਪ੍ਰੇਤ ਸੁਗਰ ਮਿਰਗਾਚ, ਨਾਨਕ ਆਪ ਲਿਪਤ ਰਿਹਾ ਭਰਪੂਲ, ਕਈ ਕੋਟ ਨਰਕ ਸਵਰਗ ਨਿਵਾਸੀ, ਕਈ ਕੋਟ ਬਹੁ ਜੋਨੀ ਫਿਰੇ, ਕਈ ਕੋਟ ਕਾਲੇ ਥਕ ਪਾਹੇ,

ਹੁਕਮੇ ਤਾਰ ਅਤਰ ਰਹਾਵੈ, ਹੁਕਮੇ ਊਚ ਨੀਚ ਵਿਵਹਾਰ, ਕਰ ਕਰ ਦੇਖੇ ਆਪਣੀ ਵਡਿਆਈ, ਪ੍ਰਭ ਪਾਵੇ ਮਾਨੁਗਤ ਪਾਵੈ, ਪ੍ਰਭ ਪਾਵੇ ਬਿਨ ਸਾਸਤੇ ਰੱਖੈ, ਪ੍ਰਭ ਪਾਵੇ ਤਾਂ ਪਤਿਤ ਉਧਾਰੈ, ਦੁਹਾ ਸਿਰਿਆ ਕਾ ਆਪ ਸੁਆਮੀ, ਜੋ ਪਾਵੈ ਸੋ ਕਾਰ ਕਰਾਵੈ, ਕਹੋ ਮਨੁੱਖ ਮਾਨੁੱਖ ਤੇ ਕਿਆ ਹੋਏ ਆਵੈ, ਇਸਕੇ ਹਾਥ ਹੋਏ ਤਾਂ ਸਭ ਕਿਛ ਲੇ, ਅਣਜਾਣਤ ਵਿਖਿਆ ਮਹਿ ਰਚੈ, ਭਰਮੇ ਭੂਲਾ ਦੈ ਦਿਸਤਾਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਖਿਨਮੇ ਨੀਚ ਕੀਟ ਕੋ ਰਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਜਾ ਕੋ ਆਪਣੀ ਕਰੇ ਬਖਸੀਸ, ਜੀਉ ਪਿੰਡ ਸਭ ਤਿਸਕੀ ਰਾਸ, ਆਪਣੀ ਬਣਤ ਆਪ ਬਣਾਈ, ਇਸਕਾ ਬਲ ਨਾਹੀ ਇਸ ਹਾਥ, ਆਗਿਆਕਾਰੀ ਬਪਰਾ ਜੀਉ, ਕਭੂ ਊਚ ਨੀਚ ਮਹਿ ਬਸੈ, ਕਭੂ ਨਿੰਦ ਚਿੰਦ ਵਿਵਹਾਰ, ਕਭੂ ਬੀਤਾ ਬ੍ਰਹਮ ਵਿਚਾਰ, ਕਭੂ ਨਿਰਤ ਕਰੇ ਬਹੁ ਪਾਤ, ਕਭੂ ਮਹਾਂਕ੍ਰੋਧ ਵਿਕਰਾਲ, ਕਭੂ ਹੋਏ ਬਹਿ ਬਡ ਰਾਜਾ, ਕਭੂ ਆਪ ਕੀਰਤ ਮਹਿ ਆਵੈ, ਜੋ ਪ੍ਰਭ ਰਾਖੇ ਤਿਵਹੀ ਰਹੇ, ਕਭੂ ਹੋਏ ਪੰਡਤ ਕਰੇ ਬਖਿਆਨ, ਕਭੂ ਤਟ ਤੀਰਥ ਇਸ਼ਨਾਨ, ਕਭੂ ਕੀਟ ਹਸ ਪਤੰਗ ਹੋਏ ਜੀਆ, ਨਾਨਾ ਰੂਪ ਜੋ ਸੁਆਂਗੀ ਦਿਖਾਵੇ, ਜੋ ਤਿਸ ਪਾਵੇ ਸੋਈ ਹੋਏ, ਕਭੂ ਸਾਹ ਸੰਗਤ ਹੋ ਪਾਵੈ, ਅੰਤਰ ਹੋਏ ਗਿਆਨ ਪ੍ਰਗਾਸ, ਮੰਤਨ ਨਾਮ ਰਤੇ ਇਕ ਰੰਗ, ਜਿਉਂ ਜਲ ਮੇ ਜਲ ਆਏ ਖਟਾਨਾ,

0: ਅਸ਼ਟਪਤੀ ਸੋ ਨਰਕ ਪਾਤੀ ਹੋਵ ਸੁਆਨ ਸੋ ਹੋਵਤ ਬਿਸ਼ਟਾ ਕਾ ਜੰਤ ਜਨਮ ਮਰੇ ਬਹੁ ਜੋਨ ਪਰਮਾਵੇ ਸੋ ਮੂਰਖੰਦਾ ਗਿਆਨ ਨਾਨਕੀਹਾਂ ਮੁਕਤ ਅੱਗੇ ਸੁਖ ਪਾਵੇ ਤ੍ਰਿਣ ਸਮਾਨ ਕਛ ਸੰਗ ਨਾ ਜਾਵੇ ਪਲ ਭੀਤਰ ਤਾਕਾ ਹੋਏ ਬਿਨਾਸ਼ ਖਿਨਮੇ ਹੋਏ ਜਾਏ ਪਸਮੰਤ
1: ਵਾਹਿਗੁਰੂ
0: ਧਰਮ ਰਹੇ ਤਿਸ ਕਰੇ ਖੁਆਰੀ ਸੋ ਜਨ ਨਾਨਕ ਦਰਗਹਿ ਪਰਵਾਨ ਸਰਬ ਪਾਵੇ ਸਗਲੇ ਬਿਰਥਾਰੇ ਨਰਕ ਸਵਰਗ ਫਿਰ ਫਿਰ ਅਵਤਾਰ ਹਰ ਦਰਗੇ ਕੋ ਕੈਸੇ ਗਵੈ ਤਿਸੇ ਭਲਾਈ ਨਿਕਟ ਨਾ ਆਵੇ ਤਹੁ ਨਾਨਕ ਤਾਕੀ ਨਿਰਮਲ ਸੋਏ ਤਾਬਿਸ ਕੋ ਸੁਖ ਨਾਹੀ ਕੋਏ ਤਬ ਲਗ ਜਰ ਹੁਣ ਮੈਂ ਫਿਰਤਾ ਤਬ ਲਗ ਨੀਚਲ ਨਾਹੀ ਚੀਤ ਤਬ ਲਗ ਧਰਮ ਰਹਿ ਦੇ ਸਜਾਏ ਗੁਰ ਪ੍ਰਸਾਦ ਨਾਨਕ ਹਾਂ ਛੂਟੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਨੈ ਤ੍ਰਿਪਤ ਆਵੇ ਖਪ ਖਪ ਮਰੇ
1: ਵਾਹਿਗੁਰੂ
0: ਸੁਪਨ ਮਨੋਰਥ ਬਿਰਥੇ ਸਭ ਕਾਜੇ ਵਡਭਾਗੀ ਕਿਸੇ ਪ੍ਰਾਪਤ ਹੋਏ
1: ਵਾਹਿਗੁਰੂ
0: ਸਦਾ ਸਦਾ ਨਾਨਕ ਹਰ ਜਾਪ ਇਸਕੇ ਹਾਥ ਕਹਾਂ ਵਿਚਾਰ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਆਪੇ ਏਕ ਆਪੇ ਅਨੇਕ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਨਾਨਕ ਸਦ ਹੀ ਰਿਹਾ ਸਮਾਏ ਆਪੇ ਰਚਿਆ ਸਭ ਕੇ ਸਾਥ
1: ਵਾਹਿਗੁਰੂ
0: ਸਭ
1: ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਠੀਕ ਆ ਵਾਹਿਗੁਰੂ ਵਾਹਿਗੁਰੂ
0: ਨਾਨਕ ਕੀਮਤ ਕਹਿਣ ਨਾ ਜਾਏ ਗੁਰ ਪ੍ਰਸਾਦ ਕਿਨੇ ਵਖਿਆਨੀ ਓਟ ਮਦੇ ਕਿਨੇ ਵਿਰਲੇ ਚੀਨਾ ਅਤ ਸੁੰਦਰ ਅਪਾਰ ਅਨੂਪ ਘਟ ਘਰ ਸੁਣੀ ਸਵਰ ਪਵਿੱਤਰ ਉਤਰ ਪਨੀ ਨਾਨਕ ਮਨ ਪ੍ਰੀਤ
1: ਵਾਹਿਗੁਰੂ

0: ਵਾਹਿਗੁਰੂ ਵਾਹਿਗੁਰੂ
1: ਜਾ ਕੇ ਸਿਮਰਨ ਉਧਰੀਏ ਨਾਨਕ ਤਿਸ ਬਲਿਹਾਰ ਸਰਬ ਜੀ ਆਪੇ ਪ੍ਰਤਪਾਲ
0: ਵਾਹਿਗੁਰੂ
1: ਤਿਸਤੇ ਬਿਰਥਾ ਕੋਈ ਨਾ ਹੈ ਅਵਨਾਸੀ ਪ੍ਰਭਾਪੇ ਆਪ ਜੇ ਸੋ ਪ੍ਰਾਣੀ ਲੋਚੇ ਕੋਏ ਗਤ ਨਾਨਕ ਜਪ ਏਕ ਹਰ ਨਾਮ ਪ੍ਰਭ ਕੀ ਜੋ ਸਗਲ ਘਟ ਸੋ ਹੈ ਜਾਂ ਸਭ ਕੁਛ ਤਿਰਕਾ ਦੀਆ ਦਰਬੈ
0: ਵਾਹਿਗੁਰੂ
1: ਪ੍ਰਭ ਕੀ ਕਲਾ ਬਿਨਾ ਕਹਿਤਾਵੈ ਤਿਸ ਦੇਨ ਹਾਰ ਜਾਣੇ ਗਾ ਵਾਰ ਨਾਨਕ ਸੋਜਨ ਸਦਾ ਰੋਗ
0: ਵਾਹਿਗੁਰੂ
1: ਤਿਉ ਗੁਰ ਕਾ ਸ਼ਬਦ ਮਨੇ ਅਸਥਮਣ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਨਾਨਕ ਕੀ ਹਰ ਲੋਚਾ ਪੂਰ ਪੁਰਬ ਲਿਖੇ ਕਾ ਲਿਖਿਆ ਪਾਈਐ ਅਵਰ ਤਿਆ ਤੂ ਤਿਸੇ ਚਿਤਾਰ
0: ਵਾਹਿਗੁਰੂ
1: ਭੁੱਲਾ ਕਾਏ ਫਿਰੇ ਅਜਾਨ ਲਪਟ ਰਿਓ ਰਸ ਲੋਭੀ ਪਤੰਗ ਨਾਨਕ ਪਾਸੇ ਤੀ ਕਰ ਜਾਹੇ ਰਾਮ ਨਾਮ ਸੰਤਨ ਕਰ ਪਾਇਆ ਰਾਮ ਨਾਮ ਹਿਰਦੇ ਮੇ ਤੋਲ
0: ਵਾਹਿਗੁਰੂ
1: ਅਵਰ ਤਿਆਗ ਭਿਖਿਆ ਜੰਜਾਲ
0: ਵਾਹਿਗੁਰੂ
1: ਖੋਜਲ ਹਰ ਦਰ ਗਏ ਸਿਉ ਨਾਨਕ ਤਾਕੇ ਸਦ ਬਲਿਹਾਰ ਹੈ ਅਰਪ ਸਾਧ ਕੋ ਆਪਣਾ ਜੀਉ ਸਾਧ ਉੱਪਰ ਜਾਈਏ ਕੁਰਬਾਨ ਸਾ ਸੰਗ ਹਰ ਕੀਰਤਨ ਗਾਈਏ ਹਰ ਗੁਣ ਗਾਏ ਅਮਰ ਰਸ ਚਾਖੇ
0: ਵਾਹਿਗੁਰੂ
1: ਸਰਬ ਸੁਖ ਨਾਨਕ ਤਹਿ ਪਾਇਆ
0: ਵਾਹਿਗੁਰੂ ਵਾਹਿਗੁਰੂ
1: ਭੁੱਖੇ ਕੋ ਦੇਵਤ ਆਧਾਰ
0: ਵਾਹਿਗੁਰੂ ਵਾਹਿਗੁਰੂ
1: ਪੁਰਬ ਲਿਖੇ ਕਾ ਲੈਣਾ ਪਾਹੇ
0: ਵਾਹਿਗੁਰੂ
1: ਇਸ ਬਿਨ ਦੂਸਰ ਹੋਆ ਨਾ ਹੋ
0: ਵਾਹਿਗੁਰੂ
1: ਸਭ ਤੇ ਊਚ ਨਿਰਮਲੇ ਕਰਨੀ
0: ਵਾਹਿਗੁਰੂ
1: ਨਾਨਕ ਸੋਜਨ ਨਿਰਮਲ ਥੀਆ
0: ਵਾਹਿਗੁਰੂ
1: ਤਿਸ ਜਾਣ ਆਵੇ ਹਰ ਪ੍ਰਭ ਚੀਤ ਜਾ ਕੇ ਹਿਰਦੇ ਇੱਕੋ ਹੋਏ ਸੱਚ ਹਿਰਦੇ ਸੱਚ ਮੁਖ
0: ਵਾਹਿਗੁਰੂ
1: ਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ।

0: ਵਾਹਿਗੁਰੂ
1: ਏਕ ਸਿਮਰ ਨਾਮ ਆਧਾਰ
0: ਚਰਨ
1: ਕਮਰ ਰਿਦਮੇ ਅਵਤਾਰੋ
0: ਵਾਹਿਗੁਰੂ
1: ਦਿੜਕਰ ਗਹੋ ਨਾਮ ਹਰ ਵਤ ਸੰਤ ਜਨਾ ਕਾ ਨਿਰਮਲ ਮੰਤ ਸਰਬ ਰੋਗ ਨਾਨਕ ਮਿਟ ਜਾਹੇ ਸੋ ਧਨ ਹਰ ਸੇਵਾ ਤੇ ਪਾਵ ਹੈ
2: ਵਾਹਿਗੁਰੂ ਜੀ
1: ਸੋ ਸੁਖ ਸਾਧੂ ਸੰਗ ਪ੍ਰੀਤ
2: ਵਾਹਿਗੁਰੂ ਜੀ
1: ਸਾ ਸੋਭਾ ਭਜ ਹਰ ਕੀ ਸਰਨੀ ਰੋਗ ਮਿਟੇ ਹਰ ਔਖਦ ਲਾਏ ਜਪ ਨਾਨਕ ਦਰਗੇ ਪਰਵਾਨ ਦੈ ਦਿਸ ਧਾਵਤ ਆਵੈ ਠਾਏ ਜਾ ਕੇ ਹਿਰਦੇ ਵਸੇ ਹਰ ਸੋਏ ਸਿਮਰ ਸਿਮਰ ਸਦਾ ਸੁਖ ਪਾਓ ਭਗਤ ਪਾਏ ਆਤਮ ਪ੍ਰਗਾਸ ਕਉ ਨਾਨਕ ਕਾਟੀ ਜਮਫਾਸੀ ਜਨਮ ਮਰੇ ਸੋ ਕਾਚੋ ਕਾਚਾ ਆਪ ਤਿਆਗ ਸਰਨ ਗੁਰਦੇਵ ਹਾ ਹਾ ਸਿਮਰਨ ਪ੍ਰਾਣ ਆਧਾਰ ਸਿਮਰ ਸਾਸਰ ਵੇਦ ਵਿਚਾਰੇ ਮਨ ਵੰਛਤ ਨਾਨਕ ਫਲ ਪਾਏ ਤੂੰ ਕਹਿ ਲਪਟਾਵੇ ਮੂਰਖ ਮਨਾ ਇੰਤੇ ਕਹੋ ਤੂੰ ਕਵਨ ਸਨਾਥਾ ਇੰਤੇ ਕਹੋ ਕਵਨ ਛੁਟਕਾਰ ਝੂਠਾ ਡੰਮ ਝੂਠ ਪਾਸਾਰੀ ਨਾਮ ਵਿਸਾਰ ਨਾਨਕ ਪਛਤਾਨ ਭਗਤ ਬਿਨਾ ਬੋ ਡੂਬੇ ਸਿਆਣੇ ਨਿਰਮਲ ਹੋਏ ਤੁਮਾਰੋ ਚੀਤ ਜਨਮ ਜਨਮ ਕੇ ਕਿਲ ਵਿਖ ਜਾਹੇ ਸੁਨਤ ਕਹਿਤ ਰਹਿਤ ਗਤ ਪਾਵੋ ਸਹਿ ਸੁਭਾਏ ਨਾਨਕ ਗੁਣ ਗਾਓ ਬਿਨ ਸਜਾਏ ਹੋਮੇ ਬਿਖ ਫੈਲ ਸਾਸ ਗਰਾਸਰ ਨਾਮ ਸੰਭਾਲ ਸਾ ਸੰਗ ਪਾਵੇ ਸੱਚ ਧਨ
0: ਵਾਹਿਗੁਰੂ
1: ਈਹਾ ਸੁਖ ਦਰਗੇ ਜੈਕਾਰ ਕਉ ਨਾਨਕ ਜਾ ਕੇ ਮਸਤਕ ਲੇਖ ਏਕ ਸਿਮਰ ਏਕੋ ਮਨ ਆਹੇ ਮੰਤਨ ਜਾਪ ਏਕ ਭਗਵੰਤ ਪੂਰਨ ਪੂਰਿਓ ਪ੍ਰਵਿਆਪ ਏਕ ਰਾਜ ਪ੍ਰਾਛਤ ਗਏ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਲਾਏ
1: ਵਾਹਿਗੁਰੂ
0: ਜਾਚਕ ਜਨ ਜਾਚੇ ਪ੍ਰਵਦਾਨ ਸਾਜਨਾ ਕੀ ਮੰਗੋ ਧੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਚਰਨ ਕਮਲ ਸੋ ਲਾਗੈ ਪ੍ਰੀਤ ਏਕੋ ਟੇਕੋ ਆਧਾਰ ਪ੍ਰਭ ਕੀ ਦ੍ਰਿਸ਼ਟ ਮਹਾਸੁਖ ਹੋਏ ਜਿਨ ਚਾਖਿਆ ਸੇ ਜੰਤਰ ਪਤਾਨੇ ਸੁਬਰ ਪਰੇ ਪ੍ਰੇਮ ਰਸ ਰੰਗ ਪਰੇ ਸਰਨਾਨ ਸਭ ਤਿਆਗ ਵਡਭਾਗੀ ਜਪਿਆ ਪ੍ਰਭ ਸੋਏ ਸੇਵਕ ਕੀ ਮਨਸਾ ਪੂਰੀ ਪਈ ਜਨਕੋ ਪ੍ਰਭ ਹੋਇਓ ਦਇਆਲ ਬੰਧਨ ਕਾਟ ਮੁਕਤ ਜਨ ਭਇਆ ਇੱਛ ਪੁੰਨੀ ਸਰਧਾ ਸਭ ਪੂਰੀ ਜਿਸਕਾ ਸਾਤਨ ਲਿਆ ਮਿਲਾਏ ਸੋ ਕਿਉਂ ਬਿਸਰੇ ਜੇ ਘਾਲ ਨਾ ਭਾਨੇ ਸੋ ਕਿਉਂ ਬਿਸਰੇ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੇ ਜੇ ਅਗਨ ਮੇ ਰਾਖੈ ਸੋ ਕਿਉਂ ਬਿਸਰੇ ਜੇ ਬਿਖ ਤੇ ਕਾਢੈ ਗੁਰ ਪੂਰੇ ਤਾਂ ਤੇਹੈ ਬਜਾਇਆ ਸਾਜਨ ਸੰਤ ਕਰੋ ਇਹ ਹੁਕਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਭਗਤ ਪਏ ਤਰੀਏ ਸੰਸਾਰ ਸਰਵ ਕਲਿਆਣ ਸੁਖ ਨਿਧ ਨਾਮ ਸਗਲ ਦੁੱਖ ਕਾ ਹੋਵਤ ਨਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਨੇਤਰੋਪੇਖ ਤਰਸ ਸੁਖ ਹੋਏ ਭਗਤ ਜਨਾ ਕਹਿ ਮਨ ਤਨ ਰੰਗ ਏਕ ਬਸ ਦੀਜੇ ਕਰਮਾਇਆ ਤਾਂ ਉਪਮਾ ਕਹੀ ਨਾ ਜਾਏ ਪ੍ਰਭਖਸੰਦ ਦੀਨ ਦਇਆਲ ਅਨਾਥ ਨਾਥ ਗੋਬਿੰਦ ਗੋਪਾਲ ਆਦਿ ਪੁਰਖ ਕਾਰਨ ਕਰਤਾਰ ਜੋ ਜੋ ਜਪੇ ਸੋ ਹੋਏ ਪੁਨੀਤ ਹਮ ਨਿਰਗੁਣ ਯਾਰ ਨੀਚ ਅਜਾਨ ਸਰਬ ਬੇਕੁੰਠ ਮੁਕਤ ਮੋਖ ਪਾਏ ਅਨੇਕ ਰਾਜ ਭੋਗ ਵਡਿਆਈ ਬਹੁ ਭੋਜਨ ਕਾਪਰ ਸੰਗੀਤ ਭਲੀ ਸੁਕਰਨੀ ਸੋਭਾ ਧਨਵੰਤ

0: ਪ੍ਰਾਪੇਵਰਤਨਹ ਨਾਨਕ ਏਕੋ ਪਸਰਿਆ ਦੂਜਾ ਕੈ ਦਿਸ਼ਕਾਰ ਆਪੇ ਕਾ ਵਿਸਥਾਰ ਆਪਣੇ ਭਾਣੇ ਲਏ ਸਮਾਏ ਆਪਣ ਸੂਸਬ ਜਗਤ ਪਰੋਏ ਸੱਚ ਨਾਮ ਸੋਈ ਜਨ ਪਾਏ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਦੀਨ ਦਿਆਲ ਅਨਾਥ ਕੋ ਨਾਥ ਸੋ ਮੂਆ ਤਿਸ ਮਨੋ ਵਿਸਾਰੇ ਸਭ ਸਰੇਕ ਨਿਰੰਜਨ ਰਾਏ ਅੰਤਰ ਬਾਹਰ ਜਾਨੋ ਸਾਥ ਨਾਨਕ ਦਾਸ ਸਦਾ ਬਲਿਹਾਰ ਸਭ ਉੱਪਰ ਹੋਵਤ ਕਿਰਪਾਲ ਅੰਤਰ ਜਾਮੀ ਰਿਹੋ ਵਿਆਪ ਜੋ ਜੋ ਰਚਿਓ ਤਿਸੇ ਧਿਆਤ ਭਗਤ ਕਰੇ ਹਰ ਕੇ ਗੁਣ ਗਾਏ ਕਰਨ ਹਾਰ ਨਾਨਕ ਇੱਕ ਜਾਣਿਆ ਤਿਸਕੀ ਆਸ ਨ ਬਿਰਥੀ ਜਾਏ ਹੁਕਮ ਬੂਝ ਪਰਮ ਪਦ ਪਾਈ ਜਾ ਕੇ ਮਨ ਵਸਿਆ ਨਿਰੰਕਾਰ ਅਣਦਿਨ ਪੂਜੇ ਗੁਰ ਕੇ ਪੈਰ ਨਾਨਕ ਹਰ ਪ੍ਰਭ ਆਪੇ ਮੇਲੇ ਗੁਣ ਗਾਵੋ ਪ੍ਰਭ ਪਰਮਾਨੰਦ ਦੁਰਲਭ ਦੇ ਕਾ ਕਰੋ ਉਧਾਰ ਪ੍ਰਾਣ ਧਰਨ ਕਾ ਇਹ ਸੁਆਓ ਮਿਟੇ ਗਿਆਨ ਬਿਨਸੇ ਅੰਧੇਰਾ ਮਨ ਇੱਛੇ ਨਾਨਕ ਫਲ ਪਾਓ ਰਾਮ ਨਾਮ ਅੰਤਰ ਉਰ ਧਾਰ ਜਿਸ ਮਨ ਬਸੇ ਸਾਚ ਪ੍ਰੀਖਿਆ ਦੁੱਖ ਦਰਦ ਮਨ ਤੇ ਪਉ ਜਾਏ ਦਰਗੇ ਨਿਭੇ ਖੇਪ ਤੁਮਾਰੀ
1: ਵਾਹਿਗੁਰੂ
0: ਨਾਨਕ ਬਹੁ ਨਾ ਆਵੇ ਜਾਹੇ
1: ਵਾਹਿਗੁਰੂ
0: ਉਭਰੇ ਰਾਖਣ ਹਾਰ ਧਿਆਏ
2: ਵਾਹਿਗੁਰੂ ਜੀ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਨਾਮ ਜਪਤ ਮਨ ਹੋਵੇ ਸੁਖ ਤਿਸ ਜਨ ਕੋ ਪਉ ਚੜਹਾਰ ਨਾਨਕ ਤਾਕੇ ਕਾਰਜ ਪੂਰਾ ਦਰਸ਼ਨ ਪੇਖਤ ਉਦਰ ਸ੍ਰੇਸ਼ਟ ਸਫਲ ਦਰਸ਼ਨ ਸੁੰਦਰ ਹਰ ਰੂਪ ਅੰਤਰ ਜਾਮੀ ਪੁਰਖ ਪ੍ਰਧਾਨ ਤਾਕੇ ਨਿਕਟ ਨਾ ਆਵਤ ਕਾਲਿਆ ਅਮਰਾ ਪਦ ਪਾਇਆ ਨਾਨਕ ਹਰ ਧਿਆਇਆ ਸਲੋ
2: ਵਾਹਿਗੁਰੂ ਜੀ
0: ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਨਾਮ ਪ੍ਰਭੂ ਕਾ ਲਾਗਾ ਮੀਠਾ ਅਨੇਕ ਰੰਗ ਨਾਨਾ

ਨਾਨਕ ਤਿਸ ਜਨ ਘਟ ਘਟ ਵਿਆਪ ਰਿਹਾ ਭਗਵੰਤ ਸਰਵ ਲੋਕ ਪੂਰਨ ਪ੍ਰਤਪਾਲ ਸਤ ਐਸਾ ਕਰਮ ਚਾਰ ਕੁੰਟ ਦਿਸੇ

पड़ोल न कभू डोले, मोल न पाइये गुणे अमोल। तार्यो स्वामी ओतपोत।

0: ਦਾਸ ਅਨਿਤ ਤਿਆਗੋ
1: ਮੇਰੀ ਪ੍ਰੀਤ ਗੋਬਿੰਦ ਸੋ
0: ਹਰ ਤਨ ਕੇ ਪਰਲੋ
1: ਭੰਡਾਰ
0: ਖੇਮ ਕੁਸਲ ਸਹਿਜ ਆਨੰਦ
1: ਮੈਂ ਤੋ ਮੋਲ ਮਹਿਗੀ ਲਈ ਜੀ ਸਕੈ

ਬਾਬਾ ਬਕਾਲਾ ਸਾਹਿਬ ਤੋਂ ਬਾਬਾ ਜੀ ਨੇ ਆਉਣਾ ਹੈ। ਦੋ ਦਿਨ ਦੀ ਹਾਜ਼ਰੀ ਆਪਣੇ ਸਥਾਨ ਦੇ ਉੱਤੇ ਭਰਨੀ ਹੈ। ਸਾਡੇ ਬਹੁਤ ਚੰਗੇ ਭਾਗ ਕਿ ਐਸੇ ਕਮਾਈ ਵਾਲੀ ਰੂਹਾਂ ਦੇ ਦਰਸ਼ਨ ਸਾਨੂੰ ਸੁਭਾਗ ਹੋਣੇ ਨੇ। ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਿ ਆਪ ਜੀ ਨੇ ਜ਼ਰੂਰ ਦੋ ਦਿਨ ਤਾਂ ਘੱਟੋ ਘੱਟ ਸ਼ਾਮ ਦੇ ਦੀਵਾਨਾਂ ਵਿੱਚ ਜ਼ਰੂਰ ਹਾਜ਼ਰ ਹੋਣਾ। 7 ਤੋਂ 8 ਮਹਾਂਪੁਰਸ਼ਾਂ ਨੇ ਇੱਥੇ ਆਉਣਾ ਹੈ, ਆਪਾਂ ਉਹਨਾਂ ਦਾ ਸਤਿਕਾਰ ਵੀ ਕਰਨਾ ਅਤੇ ਉਹਨਾਂ ਪਾਸੋਂ ਆਪਾਂ ਬਚਨ ਸੁਣ ਕੇ ਲਾਹੇ ਵੀ ਪ੍ਰਾਪਤ ਕਰਨੇ ਨੇ, ਕਿਉਂਕਿ ਬੜੀ ਕਮਾਈ ਹੈ ਸਾਧ ਸੰਗਤ ਜੀ ਉਹਨਾਂ ਦੀ। ਬਥੇਰੇ ਸੰਗਤਾਂ ਨੂੰ ਉਹਨਾਂ ਨੇ, ਬੇਅੰਤ ਸੰਗਤਾਂ ਨੂੰ ਅੰਮ੍ਰਿਤ ਸੰਚਾਰ ਕੀਤਾ ਹੈ, ਬਹੁਤ ਪ੍ਰਚਾਰ ਕੀਤਾ ਹੈ, ਸਾਰੀ ਉਮਰ ਆਪਣੀ ਸਤਿਗੁਰਾਂ ਦੇ ਸੇਵਾ ਦੇ ਵਿੱਚ ਲਾ ਕਰਕੇ ਉਹਨਾਂ ਨੇ ਬਜ਼ੁਰਗ ਅਵਸਥਾ ਵਿੱਚ ਹਨ। ਸੋ ਆਪਾਂ ਜ਼ਰੂਰ ਉਹਨਾਂ ਦੇ ਤੋਂ ਪਾਸੋਂ ਆਪਾਂ ਬਚਨ ਸੁਣਨੇ ਨੇ। ਸੋ ਇਹ ਮੇਰੇ ਹੱਥ ਜੋੜ ਕੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਿ ਸਾਰਿਆਂ ਨੇ ਜ਼ਰੂਰ ਜਿੱਥੇ ਆਪ ਆਉਣਾ ਉੱਥੇ ਹੋਰਨਾਂ ਨੂੰ ਵੀ ਪ੍ਰੇਰ ਕੇ ਲਿਆਉਣਾ ਹੈ। ਸੋ ਸੋਮਵਾਰ ਅਤੇ ਮੰਗਲਵਾਰ ਸਿਰਫ 2 ਦਿਨ ਨੇ ਆਪਣੇ ਕੋਲ। ਸੋ ਬੜੇ ਮੁਸ਼ਕਿਲ ਦੇ ਨਾਲ ਹੀ ਟਾਈਮ ਉਹਨਾਂ ਤੋਂ ਅਸੀਂ ਲਿਆ ਹੈ, ਅਤੇ ਪ੍ਰਬੰਧਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਹਿਯੋਗ ਕੀਤਾ। ਪਰ ਬਾਬਾ

परम सत्कार योग गुरु की साजी निवाजी गुरु प्यारे गुरु रूप गुरु खालसा साध संगत जी सारे गज वज के फतेह बुलाओ जी। वाहिगुरु जी का खालसा वाहिगुरु जी की फतेह। जुगो जुगे टल चवर तखत छत्र दे मालक गुरता गद्दी ते सुभाईमान जागदी जोत धन धन साहिब श्री गुरु ग्रंथ साहिब महाराज जी ने बड़ी अपार कृपा रहमत बख्शिश कीती है जो अज इस पावन दरबार दे विच दो परिवारों का सुमेल होने जा रहा है। इस खुशी के मौके उत्ते दास खालसा दीवान सोसाइटी गुरद्वारा साहिब सुख सागर के समूह सेवादारा वालों आप दूरों नेड़े आए हुए सारे पतवंती सज्जणा का तहे दिलों धन्नवाद अते निघा जीओ आया कर रहा है। ऑन बिहाफ ऑफ खालसा दीवान सोसाइटी गुरद्वारा साहिब सुख सागर I would like to warmly welcome each one of you who came here all the way to bless this lovely couple who is now sitting in front of Shri Guru Granth Sahib Ji Maharaj. Thank you so much everybody for joining us today. It's a really special day for the couple and your presence makes it even more special. Today it's not just a ceremony. It's a beautiful journey of two souls being one in the presence of an eternal Guru. So Satsang Ji, let us celebrate this moment silent hearts, quiet minds, and hearts full of love and joy. Satsang ji, sab to pehla zaruri benti hai ke apne jo niji vichar ne gallan baatan ne kripa karke unhan nu sankochan di kripalta karo, chup da dhan bakhshish karo. Apni surat ate apna dhyan shabd de vich jodan da yatan karna hai. ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਲਈ ਅਰਦਾਸ ਬੇਨਤੀ ਕਰਨੀ ਹੈ ਉੱਥੇ ਹੀ ਸਤਿਗੁਰਾਂ ਪਾਸੋਂ ਅਸੀਂ ਆਪਣੀਆਂ ਝੋਲੀਆਂ ਵੀ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਵਾਸਤੇ ਜਿਨ੍ਹਾਂ ਗੁਰਮੁੱਖਾਂ ਨੂੰ ਬਾਣੀ ਕੰਠ ਹੈ ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ, ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ ਉਹ ਵੀ ਨਾਲ ਨਾਲ ਫੋਲੋ ਕਰ ਸਕਦੇ ਹਨ। ਆਓ ਹੁਣ ਦੋਹਾਂ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁੱਖ ਰੱਖ ਰਿਹਾ ਹੈ। ਕਾਕਾ ਜੀ ਜੇਸਨ ਸਿੰਘ ਗਰੇਵਾਲ, ਸਪੁੱਤਰ ਸਰਦਾਰ ਰਾਜ ਸਿੰਘ ਗਰੇਵਾਲ, ਪਰਿਵਾਰ ਦਾ ਪਿਛਲੇਰਾ ਪਿੰਡ ਕੋਟ ਗਰੇਵਾਲ, ਜ਼ਿਲ੍ਹਾ ਜਲੰਧਰ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਰਿਚਮੰਡ ਬੀ ਸੀ ਦਾ ਨਿਵਾਸੀ ਹੈ। ਜੇਸਨ ਸਿੰਘ ਦੇ ਦਾਦਾ ਜੀ ਸਰਦਾਰ ਸੀਤਲ ਸਿੰਘ ਜੀ ਗਰੇਵਾਲ ਅਤੇ ਦਾਦੀ ਜੀ ਦਾ ਨਾਮ ਮਾਤਾ ਗੁਰਮੀਤ ਕੌਰ ਗਰੇਵਾਲ ਹੈ। ਇਹ ਸੀ ਲੜਕੇ ਪਰਿਵਾਰ ਦੀ ਜਾਣਕਾਰੀ। ਕਮਿੰਗ ਟੂ ਦਾ ਬ੍ਰਾਈਡ, ਬੀਬਾ ਜੀ ਜਸਕਿਰਨ ਕੌਰ ਬੈਂਸ, ਸਪੁੱਤਰੀ ਸਰਦਾਰ ਓਮਕਾਰ ਸਿੰਘ ਬੈਂਸ ਅਤੇ ਮਾਤਾ ਪਰਮਜੀਤ ਕੌਰ ਬੈਂਸ, ਪਰਿਵਾਰ ਦਾ ਪਿਛਲੇਰਾ ਪਿੰਡ ਭਾਟਾ, ਗਣੇਸ਼ਪੁਰਾ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਨਿਊ ਵੈਸਟਮਿੰਸਟਰ ਦਾ ਨਿਵਾਸੀ ਹੈ। ਜਸਕਿਰਨ ਕੌਰ ਦੇ ਦਾਦਾ ਜੀ ਸਰਦਾਰ ਅਵਤਾਰ ਸਿੰਘ ਜੀ ਬੈਂਸ ਅਤੇ ਦਾਦੀ ਜੀ ਦਾ ਨਾਮ ਮਾਤਾ ਸੁਖਜੀਤ ਕੌਰ ਬੈਂਸ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਤਰਸੇਮ ਸਿੰਘ ਜੀ ਗਿੱਲ ਅਤੇ ਨਾਨੀ ਜੀ ਦਾ ਨਾਮ ਮਾਤਾ ਗੁਰਮੇਜ ਕੌਰ ਗਿੱਲ ਹੈ। ਇਹ ਸੀ ਦੋਨਾਂ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਤਸੰਗ ਜੀ ਆਰੰਭਤਾ ਦੀ ਅਰਦਾਸ ਹੋਵੇਗੀ ਜਿਸ ਵਿੱਚ ਕੇਵਲ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਨੇ ਉਹ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਰਵਾਉਣਗੇ। ਇਸ ਮੈਂ ਬੇਨਤੀ ਕਰੂੰਗਾ ਜੇਸਨ ਸਿੰਘ, ਜਸਕਿਰਨ ਕੌਰ ਐਂਡ ਦੇ ਫਰੈਂਡਸ, ਪਲੀਜ਼ ਸਟੈਂਡ ਅਪ ਫੋਰ ਦੀ ਅਰਦਾਸ। ਹੁਣ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਸਾਵਧਾਨ ਹੋਵੋ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁੱਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਆਗਿਆ ਨੀ ਸੁਰਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਸੋ ਹੁਣ ਇਸੇ ਤਰ੍ਹਾਂ ਇਕਾਗਰਤਾ ਬਖਸ਼ਿਸ਼ ਕਰੋ ਜੀ। ਬਾਕੀ ਸਾਧ ਸੰਗਤ ਜੀ ਆਪ ਜੀ ਨੇ ਚਾਨਣਾ ਵਿੱਚ ਬੇਨਤੀ ਕਿ ਆਪ ਜੀ ਬੜੇ ਪ੍ਰੇਮ ਦੇ ਨਾਲ ਇਸੇ ਤਰ੍ਹਾਂ ਸੰਗਤੀ ਰੂਪ ਦੇ ਵਿੱਚ ਬੈਠੇ ਰਹੋ, ਪ੍ਰੇਮ ਦੇ ਨਾਲ ਅਰਦਾਸ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ, ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਧਰਨ ਸੁਵੰਨੀ ਖੜ ਤੰਡੜਾਵੀ,

ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਰਬ

0: ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਿਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ ਪੱਲੇ ਦੀ ਰਸਮ ਹੋਵੇਗੀ, ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੁਜੇਸ਼ਨ ਐਂਡ ਜਸ ਕਿਰਨ, ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਸ। ਦਿਸ ਮੂਮੈਂਟ ਇਜ਼ ਗੋਇੰਗ ਟੂ ਚੇਂਜ ਯੋਰ ਲਾਈਫ ਫੋਰ ਐਵਰ। ਫਰੋਮ ਟੂਡੇ ਔਨਵਰਡਸ ਯੂ ਗੋਇੰਗ ਟੂ ਬੀ ਲਾਈਫ ਪਾਰਟਨਰਸ, ਨਾਟ ਜਸਟ ਸੈਪਰੇਟ ਇੰਡੀਵਿਜੁਅਲਸ, ਐਂਡ ਫੋਰ ਦੈਟ ਇਟਸ ਅ ਬਿਗ ਰਿਸਪੋਂਸੀਬਿਲਿਟੀ। Today you both are holding the pala in front of Guru Sahib, and it has a deep meaning behind it. This is a promise that you guys are making in front of your loved ones, in front of Guru Sahib, that we're going to stay together for the rest of our lives. Har dukh de vich har sukh de vich assi ik dooje da saath dena hai, ikatthe rehna hai, mil jul ke rehna hai. This is a commitment that I'm going to stay loyal to my partner for the rest of my life. And I'm willing to take Jason, just get him as my lifelong partner. So that's the meaning of the Palla. So hon main binti karunga Sardar Omkar Singh Bains oh agge aunge ate palle di jo rasam hai oh ada karnge. Palle da shabd aap ji nu sarvan kara rahe ne Bhai Sahib Bhai Ramanpreet Singh ji Malerkotle wale. So main binti karunga Sardar Omkar Singh ji nu ke agge aun ਅਤੇ ਪੱਲੇ ਦੀ ਜੋ ਰਸਮ ਹੈ ਉਹਦਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: So now, you both had made your promises. So there's no looking back, only moving forward together as a couple. So Sadh Sangat Ji, hona lavan di jo maryada hai prarambh ho rahi hai. Main binti karunga sabhag jodi nu ke matha tek ke hun khade ho jaan. Remember to hold on to the pala for the rest of the ceremony and to hold on to the promises for the rest of your lives. So sab to pehla gyani ji pehli lav da paath thon dono nu sarvan karawange. Bade dhyan de naal prem de naal paath sarvan karna hai. When gyani ji is done, matha take ke, you're going to start the prakarma. Jason, you will be at the front, followed by the bride. Chare lama ese order de vich hon gi. When you come to the front, matha take ke, phir dwara khade ho jana. And when you're walking, take your time, there's no rush. Enjoy this moment. And dusri love da paath phir gyani ji sarvan karawange. Bahut dhyan de naal sarvan karna hai. And then matha take ke, phir dwara khade ho jana. Then you can start the prakarma. ਮੱਥਾ ਟੇਕ ਕੇ ਫਿਰ ਦੁਆਰਾ ਖੜ੍ਹੇ ਹੋ ਜਾਣਾ. ਇਸੇ ਤਰ੍ਹਾਂ ਤੀਜੀ ਲਾਵ ਐਂਡ ਦੈਨ ਫੋਰਥ ਲਾਵ. ਆਫਟਰ ਦਾ ਫੋਰਥ ਵਨ ਯੂ ਗਾਇਜ਼ ਕੈਨ ਬਾਓ ਐਂਡ ਦੈਨ ਯੂ ਕੈਨ ਸਿਟ. ਚੌਥੀ ਤੋਂ ਬਾਅਦ 'ਚ ਮੱਥਾ ਟੇਕ ਕੇ ਬੈਠ ਜਾਣਾ. ਫਿਰ ਨਾਨਕ ਸਾਹਿਬ ਦਾ ਕੀਰਤਨ ਹੋਵੇਗਾ, ਉਪਰੰਤ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ. ਸਾਓ ਹੁਣ ਸਾਧ ਸੰਗਤ ਜੀ ਲਾਵਾਂ ਦਾ ਪਾਠ ਸਰਵਣ ਕਰਦੇ ਹਾਂ ਗਿਆਨੀ ਸੁਰਿੰਦਰ ਸਿੰਘ ਜੀ ਪਾਸੋਂ. ਉਪਰੰਤ ਉਸੇ ਲਾਵ ਦਾ ਕੀਰਤਨ ਭਾਈ ਸਾਹਿਬ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟਲੇ ਵਾਲੇ ਆਪਸ ਨੂੰ ਸੰਗਤਾਂ ਨੂੰ ਸਰਵਣ ਕਰਾਉਣਗੇ. ਆਓ ਇਸੇ ਤਰ੍ਹਾਂ ਪ੍ਰੇਮ ਦੇ ਨਾਲ ਇਕਾਗਰਤਾ ਬਖਸ਼ਿਸ਼ ਕਰੋ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
1: ਜੈਸਾ ਸਤਿਗੁਰ ਸੁਣੀ ਦਾ

ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਾ ਬਸੀ।

हर कथिए अकथ कहानी हृदय हर हर हर धुन पुजी हर जपिए मस्तक भाग जियो

ਜਨ ਨਾਨਕ ਬੋਲੇ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਹੇ ਰੰਗਲ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆਵੈ ਤਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ

ਚਾਲੀਆਂ ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇ ਗਵਾਹੀ ਦੇਹ ਕਹਿਣ ਡਟ ਕੀਤਾ ਤਰ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ।

ਨੇਤਾ ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ

ਚੇਤਿਆ ਮੁਨਕਾ ਸਦਕਾ ਸਰਬ ਸੁਖ ਵਹ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ।

ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ।

ਕੌਰ ਸਿੰਘ ਬੈਂਸ, ਮਾਤਾ ਪਰਮਜੀਤ ਕੌਰ ਬੈਂਸ, ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ, ਕਾਕਾ ਜੇਸਨ ਸਿੰਘ ਗਰੇਵਾਲ ਅਤੇ ਬੀਬਾ ਜਸਕਿਰਨ ਕੌਰ ਬੈਂਸ ਦਾ ਸ਼ੁਭ ਆਨੰਦ ਕਾਰਜ, ਗੁਰਮਤਿ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੂਟਾਨ ਕੂੜ ਧੰਨਵਾਦ, ਆਪ ਜੀ ਨੇ ਮਿਹਰਾਂ ਕੀਤੀਆਂ, ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਜਸ ਕੀਰਤਨ ਕਰਦਿਆਂ, ਅੱਖਰ ਵਾਧਾ ਘਟਾ ਪ੍ਰਤਿਕ ਮਾਫ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਰੱਖਣਾ, ਬੱਚਿਆਂ ਵਿੱਚ ਪਰਸ ਪਰ ਪਿਆਰ ਬਖਸ਼ਣਾ, ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾਪ ਬਖਸ਼ਣੇ, ਚੜ੍ਹਦੀ ਕਲਾ ਪ੍ਰਧਾਨ ਕਰਨੀ, ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ, ਆਪ ਜੀ ਨੇ ਅੰਗੀਕਾਰ ਕਰਨੇ, ਸੇਵਾ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਪ੍ਰਿਆਪਤ ਰੱਖਣਾ, ਦਰੋਂ ਕਰੋਂ ਸਿੱਖੀ ਸਿਰਕ ਭਰੋਸਾ, ਨਾਮਦਾਨ ਬਖਸ਼ਣਾ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ, ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ, ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸੁਭਾਗ ਜੋੜੀ ਨੂੰ, ਦਰੋਂ ਕਰੋ ਸੀਸਾਂ ਬਖਸ਼ੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ, ਤਬ ਚਲਾਇਓ ਬੰਤਾ।

ਖਾਲਸਾ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀਓ।

ਕਟਿਆ ਰੋਗ ਮਹਾ ਸੁਖ ਪਾਇਆ ਹਰਿ ਅੰਮ੍ਰਿਤ ਮੁਖ ਨਾਮ ਦੀਆ।

अमृत नाम हृदय में दिनो, जन्म जन्म की मैल गई।

ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸਰਣ ਤੁਮਾਰੀ ਆਸਾ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੂਹ ਰਿਸ਼ਤੇਦਾਰਾਂ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ, ਸੁਭਾਗ ਜੋੜੀ ਦਾ ਆਉਣ ਵਾਲਾ ਭਵਿੱਖ ਚੜ੍ਹਦੀ ਕਲਾ ਵਾਲਾ ਹੋਵੇ। ਦੋਨਾਂ ਹੀ ਪਰਿਵਾਰਾਂ ਵਿੱਚ ਸਤਿਗੁਰੂ ਜੀ ਕਿਰਪਾ ਕਰਕੇ ਪ੍ਰੇਮ ਇਤਫਾਕ ਆਪਸ ਵਿੱਚ ਮਿਲਵਰਤਨ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਨ। ਸਵਾਉ ਸਾਧ ਸੰਗਤ ਜੀ, ਪੰਥ ਦੇ ਪ੍ਰਸਿੱਧ ਢਾਡੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੱਧਨੀ ਕਲਾ ਵਾਲੇ, ਕੇਵਲ ਇੱਕ ਕਵਿਤਾ ਦੇ ਨਾਲ ਆਪ ਨੂੰ ਸੰਗਤਾਂ ਨੂੰ ਵਧਾਈਆਂ ਸਾਂਝੀਆਂ ਕਰਨਗੇ। ਸਵਾਉ ਤਿੰਨ ਦੇ ਪਾਸੋਂ ਆਪਾਂ ਕਵਿਤਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਤਨਾਮ। ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਅੱਜ ਉਸ ਅਕਾਲ ਪੁਰਖ ਵਾਹਿਗੁਰੂ ਨੇ ਦੋ ਪਰਿਵਾਰਾਂ ਨੂੰ ਬੇਅੰਤ ਬੇਅੰਤ ਖੁਸ਼ੀਆਂ ਬਖਸ਼ਿਸ਼ ਕਰੀਆਂ ਹਨ। ਬੇਟਾ ਜੇਸਨ ਸਿੰਘ ਗਰੇਵਾਲ, ਸਪੁੱਤਰ ਸਰਦਾਰ ਰਾਜ ਸਿੰਘ ਗਰੇਵਾਲ, ਔਰ ਬੇਟੀ ਬੀਬਾ ਜਸ ਕਿਰਨ ਕੌਰ ਬੈਂਸ, ਸਪੁੱਤਰੀ ਸਰਦਾਰ ਓਂਕਾਰ ਸਿੰਘ ਬੈਂਸ। ਬੈਂਸ ਪਰਿਵਾਰ ਅਤੇ ਗਰੇ ਪਰਿਵਾਰ ਦਾ ਸੁਮੇਲ ਹੋਇਆ ਹੈ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ। ਸੁਹਾਗ ਜੋੜੀ ਕਾਕਾ ਜੇਸਨ ਸਿੰਘ ਅਤੇ ਬੀਬਾ ਜਸਕਿਰਨ ਕੌਰ, ਇਹਨਾਂ ਦੋਨਾਂ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ 'ਚ ਪੂਰਨ ਗੁਰਮਰਿਆਦਾ ਅਨੁਸਾਰ ਹੋਏ ਹੈ। ਸੋ ਇਹ ਆਨੰਦ ਕਾਰਜ ਹੈ, ਕੋਈ ਰਸਮ ਨਹੀਂ ਹੈ, ਸਾਡੇ ਗੁਰੂਆਂ ਵੱਲੋਂ ਦੱਸੀ ਹੋਈ ਗੁਰਮਰਿਆਦਾ ਹੈ। ਅਰਦਾਸ ਤੋਂ ਆਰੰਭ ਹੋਏ ਔਰ ਅਰਦਾਸ 'ਤੇ ਸਮਾਪਤੀ ਹੋਈ ਹੈ। ਸੋ ਸਾਰਿਆਂ ਨੂੰ ਇਹਨਾਂ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਦੀਆਂ ਲੱਖ ਲੱਖ ਵਧਾਈਆਂ ਹੋਣ। ਆਓ ਸਮਾਂ ਸੀਮਤ ਆ, ਦੋ ਮਿੰਟ ਦੀ ਕਵਿਤਾ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾਹੂਰ, ਇੱਕ ਢਾਡੀ ਕਲਾ ਦੀ ਸੁੰਦਰ ਬਣ ਗਈ। ਅੱਜ ਮਾਪਿਆਂ ਨੂੰ ਮਿਲਣ ਵਧਾਈਆਂ, ਜੁਗ ਜੁਗ ਜੌਨ ਜੋੜੀਆਂ ਮੇਰੇ ਸਾਥੀ ਪੇਸ਼।

0: ਅੱਜ ਮਾਪਿਆਂ ਨੂੰ ਮਿਲਣ ਵਧਾਈਆਂ ਜੁਗ ਜੁਗ ਜੋਨ ਜੋੜੀਆਂ ਸੁਹਾਗ ਜੋੜੀ ਦੀ ਚੜ੍ਹਦੀ ਕਲਾ ਦੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਕਰਦੇ ਹਾਂ। ਇੰਨਾ ਕੁਛ ਕਹਿੰਦੇ ਖੇਮਾਂ ਦੇ ਜਾ ਚੁੱਕਿਆ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬਧਨੀ ਕਰਾਂ ਵਾਲੇ ਅਤੇ ਉਹਨਾਂ ਦੇ ਢਾਡੀ ਜਥੇ ਦਾ ਜਿਨ੍ਹਾਂ ਨੇ ਬਹੁਤ ਹੀ ਰਸ ਭਿੰਨੀ ਕਵਿਤਾ ਗਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ ਸਮੁੱਚੇ ਜਥੇ ਦੇ ਸਿਰ 'ਤੇ ਚੜ੍ਹਦੀ ਕਲਾ ਦਾ ਹੱਥ ਰੱਖਣ। ਆਓ ਸਤਸੰਗਤ ਜੀ, ਹੁਣ ਇੱਥੇ ਹੀ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਅਠਵਾਲ ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਸੋ ਸਤਸੰਗਤ ਜੀ, ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕਰਕੇ ਸਮੁੱਚੀ ਸਤਸੰਗਤ ਦੇ ਚਰਨ ਵਿੱਚ ਬੇਨਤੀ ਕਿ ਬੜੇ ਪ੍ਰੇਮ ਦੇ ਨਾਲ ਅਸੀਂ ਦਰਬਾਰ ਸਾਹਿਬ ਦੇ ਵਿੱਚੋਂ ਵਾਕਆਊਟ ਕਰਨਾ ਹੈ, ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਹੈ। ਸਤਸੰਗਤ ਜੀ, ਇਸ ਕਰਕੇ ਮੇਰੇ ਹੱਥ ਜੋੜ ਕੇ ਬੇਨਤੀ ਕਿ ਇੱਕ ਦੂਜੇ ਨੂੰ ਮਿਲਣ ਗਿਣ ਤੋਂ, ਵਧਾਈਆਂ ਸਾਂਝੀਆਂ ਕਰਨ ਤੋਂ ਮੇਨ ਹਾਲ ਦੇ ਵਿੱਚ ਥੋੜ੍ਹਾ ਜਿਹਾ ਪਰਹੇਜ਼ ਰੱਖਿਓ, ਥੱਲੇ ਚੱਲ ਕਰਕੇ ਇੱਕ ਦੂਜੇ ਦੇ ਨਾਲ ਵਧਾਈਆਂ ਸਾਂਝੀਆਂ ਕਰ ਲਿਓ। ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤ ਵਾਸਤੇ ਜੋ ਅਰੇਂਜਮੈਂਟ ਥੱਲੇ ਹੋਇਆ ਉੱਥੇ ਚੱਲ ਕਰਕੇ ਸਾਰਿਆਂ ਨੇ ਸ਼ਗਨ ਪਾਉਣਾ ਜੀ। ਸਮੁੱਚੀ ਸਾਧ ਸੰਗਤ ਦਾ ਧੰਨਵਾਦ। ਸੋ ਬੋਲਦਿਆਂ ਤੋਂ, ਸੇਵਾ ਨਿਭਾਉਂਦਿਆਂ ਤੋਂ ਇੱਕ ਨੇ ਅਨੇਕਾਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਹਨ। ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣਾ। ਥੈਂਕ ਯੂ ਸੋ ਮਚ ਐਵਰੀਬਾਡੀ ਫੋਰ ਜੁਆਇਨਿੰਗ ਅਸ ਟੁਡੇ। ਬੈਸਟ ਵਿਸ਼ੇਸ ਟੂ ਦ ਬਿਊਟੀਫੁਲ ਕਪਲ ਔਨ ਦ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਗੋ ਟੁਗੇਦਰ, ਐਂਡ ਵੀ ਆਰ ਓਵਰਵੈਲਮਡ ਐਂਡ ਓਵਰਜੋਇਡ ਟੂ ਪ੍ਰੋਨਾਉਂਸ ਯੂ ਐਜ਼ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦ ਫਿਊਚਰ। ਅਪੋਲੋਜਾਈਜ਼ ਫੋਰ ਐਨੀ ਮਿਸਟੇਕਸ ਔਰ ਬਲੰਡਰਸ ਦੈਟ ਆਈ ਮਾਈਟ ਹੈਵ ਮੇਡ। ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: এটা কৃপা নিদান হ্যাঁ, এটা দয়ালু হ্যাঁ। ਅੰਦਰ ਮੈਲ ਵੀ ਆ ਜਾਏ ਤੂੰ ਉਹ ਵੀ ਧੋ ਦੇਣਾ। ਏਡਾ ਤੂੰ ਰਹਿਮਤਾਂ ਦਾ ਸਾਗਰ ਹੈ, ਏਡਾ ਗੁਣਾਂ ਦਾ ਭਰਿਆ ਸਾਗਰ ਹੈ। ਹਮ ਮੂਰਖ ਤੁਮ ਚਤੁਰ ਸਿਆਣੇ, ਅਸੀਂ ਤੇ ਬੇਸਮਝ ਹਾਂ, ਸਾਨੂੰ ਤੇ ਕੋਈ ਸਮਝ ਨਹੀਂ। ਕਿਉਂਕਿ ਗਲਤੀਆਂ ਕੌਣ ਕਰਦਾ ਜੀਵਨ ਵਿੱਚ, ਜਿਹੜਾ ਬੇਸਮਝ ਹੋਵੇਗਾ ਉਹੀ ਕਰੇਗਾ। ਗਲਤੀ ਵੀ ਉਹੀ ਮਨੁੱਖ ਕਰਦਾ ਜਿਹਨੂੰ ਸਮਝ ਨਾ ਆਵੇ, ਭਾਵ ਕਿ ਜਿਹਨੇ ਗੁਰੂ ਨੂੰ ਸਮਝਿਆ ਨਹੀਂ, ਬਾਣੀ ਨੂੰ ਸਮਝਿਆ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਅਕੀਦੇ ਨੂੰ ਸਮਝਿਆ ਨਹੀਂ। ਤੇ ਜਿਹੜਾ ਗੁਰੂ ਨੂੰ ਸਮਝ ਜਾਏਗਾ ਉਹ ਜੀਵਨ ਵਿੱਚ ਕਦੀ ਵੀ ਕੋਈ ਔਗਣ ਗਲਤੀ ਕਦੀ ਨਹੀਂ ਕਰੇਗਾ। ਸਤ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਕਦੀ ਨਹੀਂ ਤੂੰ ਸਰਬ ਕਲਾ ਕਰ ਜਾ ਮਾਦੋ। ਅਸੀਂ ਕਿਸ ਤਰ੍ਹਾਂ ਦੇ ਹਾਂ, ਆਖੋਗਾ ਸਾਰੇ

0: ਤੂੰ ਕਿਵੇਂ ਦਾ? ਭਗਤ ਜੀ ਕਹਿੰਦੇ ਨੇ ਤੁਮ ਚੰਦਨ ਧਿਆਨ ਦੇਣਾ ਸਤਿਗੁਰ ਦੇ ਬਚਨਾਂ ਵੱਲ। ਤੂੰ ਇੱਕ ਚੰਦਨ ਦਾ ਬ੍ਰਿਕਸ਼ ਹੈ, ਚੰਦਨ ਦਾ ਬੂਟਾ ਹੈ, ਜਿਹੜੇ ਹਰ ਵੇਲੇ ਖੁਸ਼ਬੂ ਹੈ, ਹਰ ਵੇਲੇ ਕਦੀ ਜਾਂਦੀ ਨਹੀਂ, ਸੜ ਜਾਂਦੀ ਹੈ ਚੰਦਨ, ਪਰ ਖੁਸ਼ਬੂ ਨਹੀਂ ਸੜਦੀ। ਸਤਸੰਗ ਤੇ ਬੋਲੋ ਸਿਰੇ
1: ਵਾਹਿਗੁਰੂ,
0: ਕਦੀ ਨਹੀਂ। ਭਗਤ ਜੀ ਕਹਿੰਦੇ ਨੇ ਬਸ ਤੂੰ ਇਹੋ ਜਿਹਾ ਜੀਵਨ ਬਣਾ ਲੈ ਕਿ ਤੇਰੇ ਅੰਦਰੋਂ ਉਹ ਖੁਸ਼ਬੂ ਜਾਵੇ ਹੀ ਨਾ। ਤੁਮ ਚੰਦਨ
1: ਚੰਦਨ
0: ਹਮ ਅਰੰਡ ਬਾਪੁਰ। ਅਰੰਡ ਕਹਿੰਦੇ ਨੇ ਅੰਡੀ ਦਾ ਬੂਟਾ, ਅੰਡੀ ਜਿਹਦੇ 'ਚ ਤੇਲ ਵੀ ਨਿਕਲਦਾ। ਉਹ ਵੀ ਬੂਟਾ ਕਿਤੇ ਨਾਲ ਉੱਗ ਪਿਆ ਤੇ ਹੁਣ ਚੰਦਨ ਦੀ ਜਿਹੜੀ ਖੁਸ਼ਬੂ ਸੀ ਨਾ ਉੱਧਰ ਦੀ ਆ ਗਈ। ਬੋਲੋ ਸ੍ਰੀ
1: ਵਾਹਿਗੁਰੂ,
0: ਕੈਸਾ ਮੇਲ ਕਰਾਇਆ।

0: ਆ ਜਾਣੀ ਚਾਹੀਦੀ ਹੈ। ਤਾਂ ਕਿ ਤੇਰੇ ਕੋ ਨੇੜਿਓ ਲੰਘੇ ਨਾ, ਨਿਹਾਲ ਹੋ ਜਾ। ਆਖਿਆ ਕਲਗੀ ਵਾਲਿਆ ਕਿਹੋ ਜਿਹਾ ਗੁਰਸਿੱਖ ਬਣਾਇਆ, ਕਿਉਂ ਜੀ ਦਾਤ ਬਖਸ਼ੀ। ਗੁਰਸਿੱਖ ਹੋਵੇ ਤੇ ਇਹੋ ਜਿਹਾ ਹੋਵੇ, ਨਹੀਂ ਤੇ ਨਾ ਹੋਵੇ। ਸਤਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਐਸੀਆਂ ਖੁਸ਼ਬੂਆਂ ਆਣ ਗੁਰਸਿੱਖ ਦੇ ਕੋਲੋਂ।

ਸੋਹਣੀ ਦਸਤਾਰ ਹੋਵੇ, ਸੋਹਣੀ ਰਫਤਾਰ ਹੋਵੇ ਤੇ ਸੋਹਣੀ ਉਫਤਾਰ ਹੋਵੇ। ਬੋਲੋ ਸਿਰੇ, ਇਹ ਅਜ ਸਿਧਾਂਤ ਸਿੱਖੀ ਦਾ। ਜੇ ਇਹ ਸਿਧਾਂਤ ਗੁਰਸਿੱਖ ਦੇ ਝੋਲੀ ਵਿੱਚ ਹੈ ਨੇ, ਫਿਰ ਸਾਡੀਆਂ ਵਿਸਾਖੀਆਂ ਮਨਾਈਆਂ ਵੀ ਸਫਲ ਨੇ। ਆਉਣਾ ਸਾਡਾ ਸਫਲ ਹੈ, ਯਾਤਰਾ ਸਫਲ ਹੈ, ਸਤਿਗੁਰ ਦੇ ਗੁਣ ਗਾਏ ਸਫਲ ਨੇ, ਦੀਦਾਰ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਸਫਲ ਹੈ।

ਅਸੀਂ ਇਦਾਂ ਦੇ ਆ ਵੀ ਤੇਰੇ ਬੁਖਾਰਾਂ ਨੂੰ ਵੀ ਨਹੀਂ ਜਾਣ ਸਕਦੇ। ਕਿਤੇ ਸਾਡੇ ਤੇ ਕਿੰਨੀ ਕਿਰਪਾ ਕੀਤੀ ਹੈ, ਅਸੀਂ ਭੁੱਲ ਜਾਂਦੇ ਹਾਂ, ਭੁੱਲ ਜਾਂਦੇ। ਤੁਮ ਕਰੋ ਭਲਾ ਹਮ

ਇੱਕ ਵਾਰੀ ਸਾਰੇ ਮਿਲ ਕੇ ਕਹਿ ਲਈਏ ਕਿਤੇ ਸਾਡੇ ਅਗੁਣ ਸਾਡੇ ਵੀ ਬਖਸ਼ ਦੇਵੇ ਮੇਰਾ ਦਾਤਾ, ਸਾਡੇ 'ਤੇ ਕਿਰਪਾ ਕਰਨਾ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਾਤੇ, ਕਰੋ ਤਾਂ ਕਿਰਪਾ ਇੱਕ ਵਾਰੀ ਸਾਰੇ ਪਿਆਰ ਸਹਿਤ।

0: ਕਰਕੇ ਤੇ ਲੜੀ ਜੋੜ ਲਿਆ ਜੀ। ਇੱਕ ਵਾਰੀ ਸਾਰੇ ਪੈਰ ਨਾਲ ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਕਲਗੀ ਵਾਲੇ ਸਾਹਿਬ ਨੇ ਤੇ ਕਹਿ ਛੱਡਿਆ ਸੋਚਣ ਲੱਗ ਪਿਆ। ਦੋ ਦਿਨ ਤਿੰਨ ਦਿਨ ਹੋ ਗਏ ਗੁਰੂ ਜੀ ਮੈਨੂੰ ਆਗਿਆ ਦੇਣ ਤੇ ਮੈਂ ਜਾਵਾਂ, ਪਰ ਸਾਹਿਬ ਨੇ ਆਖਿਆ ਜ਼ਰੂਰ ਹੈ ਕਿ ਜਿਹੜਾ ਗੁਰੂ ਦਾ ਸਿੱਖ ਆ ਕੁਝ ਗਰੀਬ ਨਹੀਂ ਹੋ ਸਕਦਾ। ਪਰ ਹੁਣ ਕੁਝ ਸਾਹਿਬ ਮੈਨੂੰ ਕੁਝ ਦੇਣਗੇ ਤੇ ਫਿਰ ਪਤਾ ਲੱਗੇਗਾ। ਜਿਸ ਗੁਰੂ ਤੇ ਇੰਨਾ ਆਸਰਾ ਲੈ ਕੇ ਇੰਨਾ ਭਰੋਸਾ ਲੈ ਕੇ ਪਹੁੰਚਿਆ ਫਿਰ ਵੀ ਡਾਵਾਂਡੋਲ ਹੋ ਗਿਆ, ਹੋਰ ਦੋ ਦਿਨ ਬੀਤ ਗਏ। ਸਭ ਨੇ ਇੱਕ ਦਿਨ ਸੱਦ ਲਿਆ, ਸੱਜਿਆ ਉਰੇ ਆ, ਸੇਵਾ ਕਰਦਾ ਰਿਹਾ, ਲੰਗਰ ਪਾਣੀ ਭਾਂਡੇ ਮਾਂਜਦਾ। ਇੰਨੀ ਸੇਵਾ ਕੀਤੀ, ਇੰਨੀ ਸੇਵਾ ਕੀਤੀ, ਭਾਂਡੇ ਮਾਂਜ, ਝਾੜੂ ਦੇ, ਸੇਵਾ ਕਰ। ਜੀਵਨ ਵਿੱਚ ਮਾੜਾ ਮੋਟਾ ਵੀ ਜਿਹੜਾ ਕਲਯੁਗ ਦਾ ਪ੍ਰਭਾਵ ਸੀ ਉਹ ਵੀ ਨਿਕਲ ਗਿਆ। ਸਤਿਗੁਰ ਨੇ ਵੇਖ ਲਿਆ ਆਖਿਆ ਉਹਨੇ ਆ। ਇੱਕ ਕਾਗਜ਼ ਤੇ ਨਾ ਕੁਝ ਲਿਖ ਕੇ ਦੇ ਛੱਡਿਆ, ਬੰਦ ਕੀਤਾ ਤੇ ਸੱਜੇ ਨੂੰ ਆਖਿਆ ਕੇ ਲੈ ਜਾ। ਰਸਤੇ ਵਿੱਚ ਸਾਈਂ ਪੁੱਤੂ ਸ਼ਾਹ ਤੈਨੂੰ ਮਿਲਣਗੇ। ਇਹ ਉਹਨਾਂ ਨੂੰ ਵਿਖਾਣੀ, ਇਹਨੂੰ ਇਹ ਸਮਝ ਆਈ ਕਿ ਸ਼ਾਇਦ ਹੋਣਾ। ਸਤਿਗੁਰ ਨੇ ਕਿਸੇ ਕੋਲੋਂ ਮਾਇਆ ਦੁਆ ਨਹੀਂ ਹੋ ਰਹੀ, ਗਰੀਬੀ ਤੇ ਤਾਂ ਹੀ ਕੱਟੀ ਜਾਵੇਗੀ ਨਾ। ਤੁਰ ਪਿਆ, ਸੋਚੀ ਵੀ ਜਾਂਦਾ ਪਤਾ ਨਹੀਂ ਮੇਰੇ ਘਰ ਦਾ ਕੀ ਬਣਿਆ। ਉਹ ਨਾ ਹੋਵੇ ਕਿਸੇ ਸੇਠ ਨੇ ਮੇਰੀ ਝੁੱਗੀ ਢਾਹਤੀ ਹੋਵੇ, ਬੱਚੇ ਮੇਰੇ ਰੁਲ ਗਏ ਹੋਣ। ਹਾਲਾਂ ਵੀ ਭਰਮਾ ਸੇਵਾ ਵੀ ਕਰਕੇ ਆਏ, ਇਹ ਵੀ ਮਾਂਜ ਕੇ ਆਏ, ਝਾੜੂ ਵੀ ਦੇ ਕੇ ਆਏ, ਆਂਦਾ ਚੱਲ ਕਲਗੀ ਵਾਲਿਆ ਤੇਰੀ ਮਰ। ਪਹੁੰਚ ਗਿਆ ਸਾਈਂ ਬੁੱਧੂ ਸ਼ਾਹ ਬਾਹਰ ਹੀ ਖਲੋਤੇ ਸਨ, ਦੂਰੋਂ ਵੇਖਿਆ ਅਨੰਦਪੁਰ ਸਾਹਿਬ ਤੋਂ ਕੋਈ ਸਿੱਖ ਆ ਰਿਹਾ ਅੱਗੇ ਹੋ ਕੇ। ਬੜੇ ਪਿਆਰ ਨਾਲ ਗਲਵਕੜੀ ਚੱਲਿਆ, ਆਓ ਭਾਈ ਸਾਹਿਬ ਦਾ ਦਰਸ਼ਨ ਕਰਕੇ ਆ ਰਹੇ, ਸਾਹਿਬ ਦਾ ਦੀਦਾਰ ਕਰਕੇ ਆ ਰਹੇ। ਸਾਈਂ ਜੀ ਕਹਿੰਦੇ ਨੇ ਮੈਂ ਕੁਰਬਾਨ ਜਾਵਾਂ, ਤੁਹਾਡਾ ਦਰਸ਼ਨ ਕੀਤਾ ਮਾਨੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦੀਦਾਰ ਕਰ ਲਏ ਨੇ। ਬੋਲੋ ਸ੍ਰੀ ਵਾਹਿਗੁਰੂ। ਸਿੱਖ ਦੀ ਪਹਿਚਾਣ ਇਹ ਤਾਦਾਦ ਵਿੱਚ ਵੀ ਅਗਰ ਕੋਈ ਗੁਰੂ ਦਾ ਸਿੱਖ ਖਲੋਤਾ ਹੈ ਨਾ ਪਹਿਚਾਣਿਆ ਜਾਂਦਾ ਹੈ ਕਿ ਸਤਿਗੁਰ ਦਾ ਕਲਗੀ ਵਾਲੇ ਦਾ ਗੁਰਸਿੱਖ ਉਹ ਦਾ ਸਿੱਖ ਸਾਈਂ ਜੀ ਕਹਿਣ ਲੱਗੇ ਜੀ ਪਿੱਛੇ ਠਹਿਰੋ ਰਾਤ ਕੱਟੀ ਇੱਕ ਰਾਤ ਹੋਠ ਕੱਟੀ ਇੱਕ ਰਾਤ ਹੋਠ ਕੱਟੀ ਦਿਨ ਗੁਜ਼ਰਦੇ ਗਏ ਆਖਣ ਲੱਗੇ ਮਹਾਰਾਜ ਮੈਨੂੰ ਆਗਿਆ ਜੋ ਮੈਂ ਜਾਵਾਂ ਮੈਂ ਬੱਚਿਆਂ ਨੂੰ ਮਿਲਣਾ ਬੱਚਿਆਂ ਨੂੰ ਵੇਖਣਾ ਸਾਈਂ ਜੀ ਨੇ ਕਿਹਾ ਕਿ ਜਿਹੜਾ ਸਤਿਗੁਰਾਂ ਕੋਲੋਂ ਤੂੰ ਲਿਆਇਆ ਨਾ ਲਿਖ ਕੇ ਇਹਦੇ 'ਚ ਲਿਖਿਆ ਸੱਜਾ ਤੁਹਾਡੇ ਕੋਲ ਆ ਰਿਹਾ ਇਹਨੂੰ ਇੱਕ ਮਹੀਨਾ ਜਾਣ ਨਹੀਂ ਦੇਣਾ ਬੋਲੋ ਸ੍ਰੀ ਆਉਂਦਾ ਅੱਛਾ ਪਤਾ ਕੀ ਆਉਂਦਾ ਸੱਚੇ ਪਾਤਸ਼ਾਹ ਕਲਗੀ ਵਾਲਿਆ ਜੇ ਕੁਝ ਨਹੀਂ ਸੀ ਦੇਣਾ ਤੇ ਨਾ ਪਰ ਇਹ ਕੈਦ ਤੇ ਮੈਨੂੰ ਕਿਉਂ ਦੇ ਧਿਆਨ ਫਿਰ ਬੱਚਿਆਂ ਵੱਲ ਕੀ ਬਣੇਗਾ ਬੱਚਿਆਂ ਝੁੱਗੀ ਮੇਰੀ ਕਿਸੇ ਨੇ ਢੱਕ ਦਿੱਤੀ ਹੋਈ ਸਤਿਗੁਰ ਨੇ ਆਗਿਆ ਦਿੱਤੀ ਸਾਈਂ ਜੀ ਨੇ ਤੁਰ ਪਿਆ ਹੁਣ ਘਰ ਜਾ ਰਿਹਾ ਆਪਣੇ ਪਿੰਡ ਪਹੁੰਚਿਆ ਟਕਾ ਜੋੜਦਾ ਸੀ ਦਸਵੰਧ ਗੁਰੂ ਨੂੰ ਦੇ ਕੇ ਆਉਂਦਾ ਸੀ ਦਸਵੰਧ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਰੈਤਨਾਮੇ 'ਚ ਵਚਨ ਆਉਂਦਾ ਦਸਵੰਧ ਗੁਰੂ ਨੇ ਦੇਵਈ ਝੂਠ ਬੋਲ ਜੋ ਖਾਏ ਕਹੇ ਗੋਬਿੰਦ ਸਿੰਘ ਲਾਲ ਜੀ ਇਸ ਦਾ ਕੱਚ ਨਾ ਰੱਖੀ ਵਿਸ਼ਵਾਸ ਦਸਵੰਧ ਦਸਵਾਂ ਹਿੱਸਾ ਗਰੀਬ ਬੰਦਾ ਭੁੱਖਾ ਰਹਿਣ ਵਾਲਾ ਗੁਰੂ ਦਾ ਦਸਵੰਧ ਦੇ ਸਕਦਾ ਤੇ ਕਲਗੀ ਵਾਲੇ ਦੀ ਖੁਸ਼ੀ ਕਿਉਂ ਨਹੀਂ ਲਵੇ ਕਿਵੇਂ ਹੋ ਸਕਦਾ ਘਰ ਪਹੁੰਚਿਆ ਹੁਣ ਘਰ ਨਹੀਂ ਲੱਭਣ ਡਿਆ ਚੁੱਕੀ ਨਹੀਂ ਲੱਭਣ ਬੜਾ ਸੁੰਦਰ ਘਰ ਬਣਿਆ ਆਉਂਦਾ ਉਹੀ ਹੋਇਆ ਨਾ ਜੋ ਮੈਂ ਸੋਚਦਾ ਕਿਸੇ ਸੇਠ ਨੇ ਮੇਰੀ ਝੁੱਗੀ ਢਾਲ ਛੱਡੀ ਆਪਣਾ ਘਰ ਬਣਾ ਲਿਆ ਬੋਲੋ ਸ੍ਰੀ ਵਾਹਿਗੁਰੂ ਪਰ ਗੁਰੂ ਨਾਨਕ ਦੇ ਘਰ ਐਸਾ ਕਦੀ ਹੋ ਸਕਦਾ ਗੁਰਸਿੱਖ ਬਣੇ ਉਹ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਫਿਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਆਂ ਵਾਲੇ ਉਸ ਸਿੱਖ ਦੀਆਂ ਕਦੀ ਕੋਈ ਕਮੀਆਂ ਰਹਿਣ ਦੇਣਗੇ ਬੋਲੋ ਸ੍ਰੀ ਇਸੇ ਕਰਕੇ ਤੇ ਸੱਜੇ ਨੇ ਉਹਨਾਂ ਪਹਿਲਾਂ ਹੀ ਕਹਿ ਦਿੱਤਾ ਤੂੰ ਭੁੱਖੇ ਰਹਿ ਕੇ ਵੀ ਪਰਿਵਾਰ ਨੂੰ ਵੀ ਭੁੱਖਾ ਰੱਖ ਕੇ ਤੂੰ ਗੁਰੂ ਦਾ ਦਸਵੰਧ ਦਿੰਦਾ ਰਿਹਾ ਤੂੰ ਕਲਗੀ ਵਾਲੇ ਦਾ ਸਿੱਖ ਹੈ ਗੋਬਿੰਦ ਸਿੰਘ ਦਾ ਸਿੱਖ ਹੈ ਗੁਰੂ ਦਾ ਸਿੱਖ ਕਦੀ ਗਰੀਬ ਨਹੀਂ ਹੋ ਸਕਦਾ ਉਹ ਅਮੀਰਾਂ ਦਾ ਅਮੀਰ ਆਂਦਾ ਚਲੋ ਇੱਥੇ ਪੁੱਛ ਲੈਣਾ ਕੌਣ ਇੱਕ ਦਾ ਘਰ ਹੈ ਮੇਰਾ ਪਰਿਵਾਰ ਕਿੱਥੇ ਬੂਹੇ ਨੂੰ ਹੱਥ ਲਾਉਂਦਾ ਦਰਵਾਜ਼ਾ ਤੇ ਖੁੱਲ੍ਹੇ ਅੰਦਰ ਉੜਦਾ ਇਹਦੇ ਹੀ ਬੱਚੇ ਸਾਹਮਣੇ ਆ ਉਹਨਾਂ ਜਦੋਂ ਬੁਲਾਇਆ ਪਿਤਾ ਨੂੰ ਵੇਖਿਆ ਪਿਤਾ ਨੂੰ ਬੱਚਿਆਂ ਨੂੰ ਵੇਖਿਆ ਘਰਵਾਲੀ ਵੀ ਆ ਗਈ ਜਿਹੜੀ ਆਖਦੀ ਸੀ ਕੁਝ ਬੋਲੋਗੇ ਤਾਂ ਸਤਿਗੁਰ ਸਿਰੇ ਹੁਣ ਬੋਲੋ ਜਾ ਅਤੇ ਇਹ ਆਉਂਦਾ ਸੀ ਨਹੀਂ ਬੋਲਣ ਦੀ ਲੋੜ ਨਹੀਂ ਮੇਰਾ ਕਲਗੀਆਂ ਵਾਲਾ ਤੇ ਹੁਣ ਬੋਲਿਆ ਸਭ ਕੁਛ ਆਂਦੇ ਨੇ ਤੁਸੀਂ ਆਂਦੇ ਸੋ ਨਾ ਅੱਜ ਉਸੇ ਸਤਿਗੁਰੂ ਨੇ ਇਹ ਸਾਰਾ ਕੁਝ ਭੰਡਾਰੇ ਭਰ ਦਿੱਤੇ ਨੇ। ਬੋਲੋ ਸ੍ਰੀ

ਪ੍ਰੀਤਮ ਨਾਲ ਮੇਰਾ ਮਿਲਾਪ ਹੁੰਦਾ ਹੈ, ਮੇਰੇ ਸਤਿਗੁਰੂ ਨਾਲ ਮੇਰਾ ਮਿਲਾਪ ਹੁੰਦਾ ਹੈ, ਉਹਦੇ ਦੀਦਾਰ ਹੁੰਦਾ, ਉਹਦੇ ਦਰਸ਼ਨ ਹੁੰਦਾ। ਮੇਰੇ ਪ੍ਰੀਤਮ ਜੀ ਤੁਸੀਂ ਕਿੱਥੇ ਹੋਵੋ, ਕਹੋ ਮਿਲੇ ਕਿੱਥੇ, ਕਿਹੜੀ ਥਾਂ ਹੋ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪ ਇੱਕ ਬਚਨ ਕਹਿੰਦੇ ਹਨ, ਥੋੜ੍ਹੀ ਤਵੱਜੋ ਬਖਸ਼ਣੀ, ਧਿਆਨ ਦੇਣਾ।

ਪੱਥਰ ਤਹਿ ਮਾਰਗ ਨਾ ਧਾਰੇ ਪਾ ਭਾਈ ਸਾਹਿਬ ਤੇ ਕਹਿ ਰਹੇ ਨੇ ਕਿ ਪੁੱਛ ਤੇ ਲਿਆ ਕਿ ਗੁਰੂ ਨਾਨਕ ਦੇ ਘਰ ਨੂੰ ਰਸਤਾ ਕਿਹੜਾ ਜਾਂਦਾ ਮਾਰਗ ਕਿਹੜਾ ਹੈ ਉਹ ਪਰ ਭਾਈ ਸਾਹਿਬ ਕਹਿੰਦੇ ਨੇ ਉਹ ਮਨੁੱਖ ਗੱਲਾਂ ਹੀ ਕਰਦਾ ਰਿਹਾ ਉਸ ਮਾਰਗ ਤੇ ਤਾਂ ਤੁਰਿਆ ਹੀ ਨਹੀਂ ਉਹਨੇ ਪੈਰ ਹੀ ਨਹੀਂ ਧਰਿਆ ਪੈਰ ਧਰ ਵੀ ਲੈਂਦੇ ਆ ਆ ਵੀ ਜਾਂਦੇ ਆ ਨਾ ਪਰ ਫਿਰ ਵੀ ਸਾਡਾ ਮਨ ਨਹੀਂ ਜੁੜਦਾ ਬੜਾ ਔਖਾ ਲੱਗਦਾ ਬੜਾ ਔਖਾ ਸਮਾਂ ਪਾਸ ਹੁੰਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ

ਛੁੱਟ ਹੈ ਬੈਰ ਖਾਤ ਔਖਦ ਨਾ ਸੰਜਮ ਸੇ। ਭਾਈ ਸਾਹਿਬ ਕਹਿੰਦੇ ਨੇ ਸਰੀਰਕ ਦੁੱਖ ਆ ਜਾਂਦਾ ਹੈ, ਫਿਰ ਅਸੀਂ ਚੰਗਾ ਸਿਆਣਾ ਹਕੀਮ ਢੂੰਡਦੇ ਹਾਂ, ਕੋਈ ਵੈਦ ਢੂੰਡਦੇ ਹਾਂ, ਚੰਗੀ ਦਵਾ ਮਿਲ ਜਾਏ। ਜਿਹੜੇ ਸਾਡੇ ਦੇਹੀ ਅੰਦਰ ਰੋਗ ਹੈ ਉਹ ਮੁੱਕ ਜਾਣ, ਚੰਗੀ ਦਵਾਈ। ਭਾਈ ਸਾਹਿਬ ਕਹਿੰਦੇ ਨੇ ਦਵਾਈ ਤੇ ਲੈ ਲਈ, ਦਵਾਈ ਦੇਣ ਵਾਲੇ ਨੇ ਸੰਜਮ ਵੀ ਦੱਸਿਆ, ਤਰੀਕਾ ਵੀ ਦੱਸਿਆ, ਪਰਹੇਜ ਵੀ ਦੱਸਿਆ, ਬਈ ਇਹ ਦਵਾਈ ਖਾਈ ਸਮੇਂ ਸਿਰ ਤੇ ਨਾਲ ਇਹਦੇ ਪਰਹੇਜ਼ ਕਰੀ। ਪੁੱਛਤ ਹੈ ਵੈਦ, ਵੈਦ ਮਨੇ ਹਕੀਮ, ਖਾਤ ਮਨੇ ਖਾਣਾ। ਪੁੱਛਤ ਹੈ ਵੈਦ ਖਾਤ ਔਖਦ, ਔਖਦ ਮਨੇ ਦਵਾਈ। ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਭਾਵ ਪਰਹੇਜ਼ ਨਹੀਂ ਕੀਤਾ, ਸੰਜਮ ਨਹੀਂ ਕੀਤਾ, ਦਵਾਈ ਤੇ ਖਾ ਲਈ। ਤੇ ਭਾਈ ਸਾਹਿਬ ਕਹਿੰਦੇ ਨੇ ਜਦੋਂ ਪਰਹੇਜ਼ ਨਹੀਂ ਕੀਤਾ, ਸੰਜਮ ਹੀ ਨਹੀਂ ਕੀਤਾ, ਤੇ ਅੱਗੇ ਕਹਿੰਦੇ ਨੇ ਕੈਸੇ ਮਿਟੇ ਰੋਗ। ਉਹ ਰੋਗ ਕਿਵੇਂ ਮਿਟਣ ਸਾਧ ਸੰਗਤ, ਰੋਗ ਕਿਵੇਂ ਜਾਣ? ਗੱਲਾਂ ਨਾਲ ਤੇ ਰੋਗ ਜਾਣੇ ਨਹੀਂ, ਗੱਲਾਂ ਦੇ ਨਾਲ ਤੇ ਜੀਵਨ ਬਣਨਾ ਨਹੀਂ। ਇਸ ਜੀਵਨ ਨੂੰ ਬਣਾਉਣ ਵਾਸਤੇ ਗੁਰੂ ਨਾਨਕ ਦੇ ਰਾਹ ਤੇ ਤੁਰਨਾ ਪੈਣਾ ਹੈ, ਗੁਰੂ ਨਾਨਕ ਦੀ ਗੱਲ ਮੰਨਣੀ ਪੈਣੀ ਹੈ। ਤਾਂ ਜਾ ਕੇ ਕਿਤੇ ਜੀਵਨ ਦੀ ਗੱਲ ਬਣੇਗੀ। ਭਾਈ ਸਾਹਿਬ ਕਹਿੰਦੇ ਨੇ ਪ੍ਰੀਤਮ ਕੇ ਦੇਸ਼ ਕੈਸੇ ਬਰਤਨ ਸੇ ਜਾਈਏ, ਬਰਤਨ ਨਾਲ ਗੱਲਾਂ ਨਾਲ ਗੱਲ ਨਹੀਂ ਬਣਦੀ। ਦਵਾਈ ਲੈ ਲਈ ਹਕੀਮ ਨੇ, ਪ੍ਰੇਸ ਦੱਸ ਦਿੱਤਾ, ਸੰਜਮ ਦੱਸਤਾ,

ਮੈਂ ਅੱਜ ਸਵੇਰੇ ਕਿਸੇ ਨੂੰ ਫੋਨ ਕੀਤਾ, ਮਹਾਰਾਜ ਜੀ ਅੱਜ ਇਤਵਾਰ ਹੈ, ਦਰਸ਼ਨ ਦਿਓਗੇ? ਜਾਂਦੇ ਆ ਜੀ।

0: ਫਿਰ ਤੇ ਜਾਪਣਾ ਚਾਹੀਦਾ ਵੀ ਕੋਈ ਹੋਰ ਪ੍ਰੋਬਲਮ, ਕੋਈ ਹੋਰ ਨੁਕਸ ਹੈ। ਧਿਆਨ ਗੋਚਰੇ ਰੱਖਣਾ ਇਹ ਬਚਨ, ਫਿਰ ਹੋਰ ਕੋਈ ਵਜ੍ਹਾ ਬਸ। ਭਾਈ ਸਾਹਿਬ ਦਾ ਕਹਿਣ ਦਾ ਇਹੀ ਭਾਵ ਹੈ, ਗੱਲਾਂ ਨਾਲ ਕੁਛ ਨਹੀਂ ਬਣਨਾ ਜੀਵਨ ਦਾ। ਮੈਂ ਤੇ ਇਹੋ ਜਿਹੇ ਗੁਰ ਕੇ ਪਿਆਰੇ ਦੇਖੇ ਨੇ ਜਿਹੜੇ ਗੁਰਸਿੱਖ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਕਿ ਉਹ ਕੀ ਕਰਦਾ, ਸੋ ਭਲ ਕੇ ਉੱਠ ਹਰ ਨਾਮ ਧਿਆਨ। ਇਹ ਹੈ ਗੁਰਸਿੱਖ ਦੀ ਨਿਸ਼ਾਨੀ। ਗੁਰੂ ਨਾਨਕ ਦੇ ਮਾਰਗ ਤੇ ਚੱਲਣ ਵਾਲੇ ਇਹ ਗੁਰਸਿੱਖ ਨੇ। ਉਦਮ ਕਰੇ ਭਲਕੇ ਪ੍ਰਭਾਤੀ, ਪ੍ਰਭਾਤ ਵੇਲੇ ਉੱਠ ਕੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਅੰਮ੍ਰਿਤ ਸਰਨਾਵੇ। ਦੋ ਇਸ਼ਨਾਨ ਨੇ, ਇੱਕ ਜਲ ਦਾ ਇਸ਼ਨਾਨ ਹੈ, ਇੱਕ ਬਾਣੀ ਦਾ ਇਸ਼ਨਾਨ ਹੈ।
1: ਸਤਸੰਗਤ ਬੋਲੋ ਸਿਰੇ ਵਾਹਿਗੁਰੂ।
0: ਇਸ਼ਨਾਨ ਕਰੇ ਅੰਮ੍ਰਿਤ ਰੂਪੀ ਸਰੋਵਰ ਵਿੱਚ, ਬਾਣੀ ਦਾ ਇਸ਼ਨਾਨ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਸਾਰੇ ਆਖੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਕੰਮ ਕਾਰ ਕਰਦਿਆਂ ਜੀਵਨ ਵਿੱਚ ਵਿਚਰਦਿਆਂ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਜਪਦੇ ਰਹਿਣਾ ਚਾਹੀਦਾ। ਫਜ਼ੂਲ ਦੀਆਂ ਗੱਲਾਂ ਵਿੱਚ ਨਹੀਂ ਆਉਣਾ, ਅਤੇ ਜੇ ਕਿਤੇ ਉਹੀ ਰਸਨਾ ਤੂੰ ਪਵਿੱਤਰ ਕਰਦਾ ਰਹੇ ਅਤੇ ਜਿਹੜੇ ਮਨ ਅੰਦਰ ਥੋੜ੍ਹੀ ਬਹੁਤ ਮੈਲ ਹੈ ਨਾ, ਉਹ ਵੀ ਧੋਤੀ ਜਾਣੀ। ਸਤਸੰਗ
1: ਬੋਲੋ ਸ੍ਰੀ
0: ਉਹਨੇ ਵੀ ਧੋ ਫਿਰਦਾ ਵੀ ਐ ਖਿੜ ਜਾਣਾ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ। ਹੁਣ ਅਗਲੀ ਗੁਰੂ ਰਾਮਦਾਸ ਪਾਤਸ਼ਾਹ ਕਿੰਨੀ ਕਿਰਪਾ ਕਰਦੇ ਨੇ, ਆਉਂਦੇ ਨੇ ਸੋ ਗੁਰ ਸਿੱਖ ਗੁਰੂ ਮਨ ਪਾਵੈ। ਮੈਂ ਰੋਜ਼ ਇਹ ਵਚਨ ਕਰ ਰਿਹਾ, ਇਹੀ ਗੁਰਸਿੱਖੀ ਹੈ, ਇਹੀ ਗੁਰਸਿੱਖੀ ਦਾ ਮਾਰਗ ਹੈ। ਵਿਸਾਖੀਆਂ ਮਨਾਈਆਂ ਸਾਡੀਆਂ ਤਾਂ ਹੀ ਸਫਲ ਨੇ ਕਿ ਅਸੀਂ ਸਤਿਗੁਰ ਦੇ ਦੱਸੇ ਹੋਏ ਕਿਤੇ ਮਾਰਗ 'ਤੇ ਚੱਲ ਪਈਏ ਅਤੇ ਸਾਡੀ ਇਹ ਅਵਸਥਾ ਬਣ ਜਾਏ ਕਿ ਮੇਰੋ ਸੁੰਦਰ ਕਹੋ ਮਿਲੈ ਕਿਤ ਗਤੀ। ਇਹੋ ਜਿਹਾ ਵੈਰਾਗ ਪੈਦਾ ਹੋ ਜਾਏ ਜੀਵਨ ਵਿੱਚ ਕਿ ਹਰ ਵੇਲੇ ਫਿਰ ਅੱਖੀਆਂ ਢੂੰਡਣ, ਮੇਰਿਆ ਪ੍ਰੀਤਮਾ ਹੁਣ ਤੇਰਾ ਦੀਦਾਰ ਚਾਹੀਏ, ਮੇਰੇ ਸਤਿਗੁਰ ਹੁਣ ਮੈਂ ਤੈਨੂੰ ਵੇਖਣਾ ਚਾਹੁੰਦਾ। ਦਰਸ਼ਨ ਇੱਥੇ ਹੀ ਹੈ, ਸਤਿਗੁਰ ਮੇਰੇ ਇੱਥੇ ਹੀ ਨੇ, ਗੁਰੂ ਮੇਰਾ ਦੂਰ ਨਹੀਂ ਹੈ, ਪਰ ਵੇਖਣ ਵਾਲੀ ਅੱਖ ਚਾਹੀਦੀ। ਜਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ। ਗੁਰੂ ਨੂੰ ਵੀ ਉਹੀ ਭਾਉਂਦਾ ਜੇ ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਜਿਸ 'ਤੇ ਮੇਰਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰ ਦੇਵੇ। ਸਤਸੰਗ ਬੋਲੋ ਸ੍ਰੀ ਜਿਹਦੇ ਉਹਦੀ ਕਿਰਪਾ ਜਾਂ ਟੁੱਟ ਪਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਸੋ ਗੁਰ ਸਿੱਖ ਗੁਰੂ।

ਕਰੇ ਆਖੋ ਜਨ ਨਾਨਕ ਧੂੜ ਮੰਗੇ ਕਿਸ ਗੁਰੂ ਸੇ। ਜਿਹੜੇ ਇਸ ਜੀਵਨ ਰਾਹ ਤੇ ਤੁਰ ਪਏ ਨੇ, ਜਿਨ੍ਹਾਂ ਨੇ ਮੰਜ਼ਿਲ ਮਕਸੂਦ ਤੈਅ ਕਰ ਲਈ ਹੈ, ਜਿਹੜੇ ਸਾਹਿਬ ਕਹਿੰਦੇ ਨੇ ਇਹੋ ਜਿਹੇ ਗੁਰਸਿੱਖਾਂ ਦੀ ਕਿਤੇ ਚਰਨ ਧੂੜ ਵੀ ਮਿਲ ਜਾਏ ਤੇ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਾਂ। ਜਨ ਨਾਨਕ ਧੂੜ ਮੰਗੇ ਕਿਸ ਗੁਰਸਿੱਖ ਕੀ, ਕਰਿਆ ਕੋ ਜੋ ਆਪ ਜਪੈ ਅਵਰੈ ਨਾਮ। ਫਿਰ ਅੰਦਰ ਦੀ ਭਾਵਨਾ ਬਣਦੀ ਹੈ ਕਿ ਕਿਹੜਾ ਵੇਲਾ ਹੋਵੇ, ਕਿਹੜਾ ਵਕਤ ਹੋਵੇ, ਕਿਹੜੀਆਂ ਘੜੀਆਂ ਹੋਣ, ਕਿਸ ਘੜੀ ਵਿੱਚ, ਕਿਸ ਵੇਲੇ ਵਿੱਚ ਮੈਨੂੰ ਉਸ ਪ੍ਰੀਤਮ ਦਾ ਮਿਲਾਪ ਹੋ ਜਾਵੇ। ਕਰੋ ਕਿਰਪਾ ਮੇਰੋ ਸੁੰਦਰ।

गुरु कहते हैं अरदास सफल हो गई। पाक हुआ गुरु संत मिलाया।

जन नानक दास तुम्हारे ओ कोली जियो कोल कुमाई सारे जप लो ओ कोली

Thank you.

Thank you.

ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਦਿਲ ਅਗਰ ਤਾਨਾ ਬਵਨ, ਇਹ ਫਾਰਸੀ ਲੈਂਗੁਏਜ ਹੈ,

अगर दाना बवल ये तेरा हृदय साफ। मेरा प्यारा ते तैयो मिल सकता।

ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ

ਤਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅਨੰਦ ਨਿਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬ ਹੂੰ ਨਾ ਝੂਰੇ, ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ, ਪ੍ਰਭ ਕਹਿ ਸਿਮਰਨ ਸਹਿ ਸਮਾਨੀ, ਪ੍ਰਭ ਕਹਿ ਸਿਮਰਨ ਨਿਸ਼ਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਬਿਗਾਸਨ, ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ, ਸਿਮਰੇ ਸੇ ਜਨ ਜਨ ਕਉ ਪ੍ਰਭ ਮਇਆ, ਨਾਨਕ ਤਿਨ ਜਨ ਸਰਣੀ ਪਇਆ, ਹਰਿ ਸਿਮਰਨ ਕਰ ਭਗਤ ਪ੍ਰਗਟਾਏ, ਹਰਿ ਸਿਮਰਨ ਲਗ ਬੇਦ ਉਪਾਏ, ਹਰਿ ਸਿਮਰਨ ਭਏ ਸਿੱਧ ਜਤੀ ਦਾਤੇ, ਹਰਿ ਸਿਮਰਨ ਨੀਚਉ ਕੁੰਟ ਜਾਤੇ, ਹਰਿ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰਿ ਕਾਰਨ ਕਰਨਾ, ਹਰਿ ਸਿਮਰਨ ਕਿਉ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਕਟ ਕਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ, ਜੈ ਮਾਤ ਪਿਤਾ ਸੁਤ ਮੀਤ ਨ ਪਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੀ ਉਦਾਰੀ, ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੂੜ ਪਾਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ, ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰਿ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਦ ਨਾ ਪਰੈ, ਹਰਿ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰਿ ਕਾ ਨਾਮ ਜਪਤ ਅਕਾਵੈ, ਜਿਹੇ ਮਾਰਗ ਇਹ ਜਾਤ ਅਕੇਲਾ, ਤੈ ਹਰਿ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨ ਸਦਾ ਤੇ ਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟ ਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਵਿਘਨ ਜੇ ਆਏ ਸੰਘਾਰੈ, ਹਰਿ ਕਾ ਨਾਮ ਤਤਕਾਲ ਉਦਾਰੇ, ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬੂਨਾ ਤੋਵੈ, ਹਰਿ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰਿ ਕਾ ਨਾਮ ਉਹਾ ਸੰਗ ਤੋਸਾ, ਜਿਹੇ ਪੈਡੇ ਮਹਿਅੰਦ ਗੁਬਾਰਾ, ਹਰਿ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸੰਜਾਨੂ, ਹਰਿ ਕਾ ਨਾਮ ਤੇ ਨਾਲ ਪਛਾਨੂ, ਜੈ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰਿ ਕੇ ਨਾਮ ਕੀ ਤੁਮੇ ਉਪਰ ਸ਼ਾਮ, ਜਹਾਂ ਤਿਰਖਾ ਮਨ ਤੁਜਿਆ ਕਰਖੈ, ਤਹਿ ਨਾਨਕ ਹਰਿ ਹਰਿ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰਿ ਕਾ ਨਾਮ ਦਾਸ ਕੀ ਓਟ, ਹਰਿ ਕੇ ਨਾਮ ਦਰੇ ਜਨ ਕੋਟ, ਹਰਿ ਜਸ ਕਰਤ ਸੰਤ ਦਿਨ ਰਾਤ, ਹਰਿ ਹਰਿ ਔਖਦ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਦਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਵੇਕੈ, ਹਰਿ ਕਾ ਨਾਮ ਜਨ ਕੋ ਮੁਕਤ ਜੁਗਤ, ਹਰਿ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰਿ ਕਾ ਨਾਮ ਜਨ ਕਾ ਰੂਪ ਰੰਗ, ਹਰਿ ਨਾਮ ਜਪਤ ਕਾ ਪਰੇ ਨਾ ਭੰਗ, ਹਰਿ ਕਾ ਨਾਮ ਜਨ ਕੀ ਵਡਿਆਈ, ਹਰਿ ਕੇ ਨਾਮ ਜਨ ਸੋਭਾ ਪਾਈ, ਹਰਿ ਕਾ ਨਾਮ ਜਨ ਕੋ ਭੋਗ ਜੋਗ, ਹਰਿ ਨਾਮ ਜਪਤ ਕਛ ਨਾਹੀ ਬਿਯੋਗ, ਜਨ ਰਾਤਾ ਹਰਿ ਨਾਮ ਕੀ ਸੇਵਾ, ਨਾਨਕ ਪੂਜੈ ਹਰਿ ਹਰਿ ਦੇਵਾ, ਹਰਿ ਹਰਿ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤੇ ਹਰਿ ਕੋ ਨਾਮ, ਕਾਮ ਧੇਨ ਹਰਿ ਹਰਿ ਗੁਣ ਗਾਮ, ਸਭ ਤੇ ਉੱਤਮ ਹਰਿ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ, ਨਾਮ ਕੀ ਮਹਿਮਾ ਸੰਤ ਰਿਧਵਾ

ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਕਾਨਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕਿੰਦਾ ਜਿ ਮਨ ਮਾਏ ਤਿਸਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਰਵੇ ਆਪੇ ਆਪ ਆਪਨ ਗੀਆ ਕਛੂ ਨਾ ਹੋਏ ਜੇਸਾ ਪ੍ਰਾਣੀ ਨੋਚਾ ਕੋਏ ਇਸ ਬੈਨ ਨਾਹੀ ਤੇਰਾ ਕਿਸ਼ ਕਾਮ ਗਾਨ ਜਪੀ ਕਰਨਾ ਰੂਪ ਮੰਦ ਨਾਹੀ ਮੋਹੈ ਪ੍ਰਭੀ ਜੋ ਸਗਲ ਕਰ ਸੁਹੈ ਤਨਮੰਤਾ ਹੋਏ ਕਾਕੋ ਗਰਬੈ ਜਾਂ ਸਭ ਕਹਿ ਸੁਸਕਾ ਦੀਆ ਦਰਬੈ ਅਸੂਰਾ ਜੇ ਕੋ ਕਹਾਵੈ ਪ੍ਰਭੀ ਕਲਾ ਬਿਨਾ ਕਹਤਾਵੈ ਜੇ ਕੋ ਹੋਈ ਬਹਿ ਦਾਤਾਰ ਦੇ ਦੀਨ ਹਾਰ ਜਨ ਗਾਵਾਰ ਜੇਸਾ ਗੁਰਮਰ ਸਾਹਿਬ ਟੂਟੈ ਹੋ ਰੋਗ ਨਾਨਕ ਸੂਜਨ ਸਦਾ ਰੋਗਾ ਜਿਉ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸੰਮਨ ਜਿਉ ਪਾਖਾਣ ਨਾਵ ਚੜ੍ਹਦ ਰਹਿ ਪ੍ਰਾਣੀ ਗੁਰ ਚਰਨ ਲਿਸ ਰਹਿ ਜਿਉ ਅੰਧਕਾਰ ਦੀ ਪ੍ਰਕਾਸ਼ ਗੁਰ ਦਰਸ਼ਨ ਦੇ ਮਨੋਏ ਵਿਗਾਸ ਜਿਉ ਮਾਨ ਦੇ ਆਰਮੈ ਮਾਰਗ ਪਾਵੈ ਤੂੰ ਸਾਧੂ ਸੰਗਤ ਜੋ ਪ੍ਰਗਟਾਵੈ ਤਿੰਨ ਸੰਦਰ ਕੀ ਬਾਛੋ ਧੂਰਾ ਨਾਨਕ ਕੀ ਅਲੋਚਾ ਪੂਰਾ ਮਨ ਮੂਰ ਕਾਹੇ ਬਿਰਲਾਈਆ ਪੁਰਬ ਲਿਖੇ ਕਾ ਲਿਖਿਆ ਪਾਈਆ ਦੂਸੋ ਪ੍ਰਭਦੀ ਮਨਹਾਰ ਗੁਰਤਿਆ ਤੂੰ ਸਹਿਜਦਾਰ ਜੋ ਕਿਛ ਕਰਾ ਸੋਈ ਸੁਖਮਾਨ ਬੂਲਾ ਕਾਹੇ ਫਰੇ ਅਜਾਨ ਕੌਣ ਬਸਤ ਆਈ ਤੇਰਾ ਸੰਗ ਦਬਟ ਰਿਓ ਸਲੋਭੀ ਪਾਤੰਗ ਰਾਮ ਨਾਮ ਜਾ ਹਰਦੇ ਮਾਹੇ ਨਾਨਕ ਪਾਸੇ ਤੀਕਰ ਜਾਏ ਜੇ ਵੱਕਰ ਕੌ ਲੈਨ ਤੂੰ ਆਇਆ ਰਾਮ ਨਾਮ ਸੁੰਦਰ ਕਰ ਪਾਇਆ ਤਏ ਅਮਾਨ ਲਿਹ ਮਨਮੂ ਰਾਮ ਨਾਮ

ਇਹੋ ਵਾਪਾਰ ਮਿਰਲਾ ਵਾਪਾਰ ਨਾਨਕ ਦਾ ਕੈਸਰ ਮਲਿਹਾਰ ਹੈ ਚਰਨ ਸਾਰ ਕੇ ਤੇ ਪੀਓ ਅਰਬ ਸਾਰ ਆਪਣਾ ਜੀਓ ਸਾਰਗੀ ਦੂਰ ਕਰੋ ਇਸ਼ਨਾਨ ਸਾਧੂ ਪਰ ਜਾਈਏ ਗੁਰਬਾਨ ਸਾਧ ਸੇਵਾ ਬੜਭਾਗੀ ਪਾਈ ਹੈ ਸਾਧ ਸੰਗਰ ਕੀਰਤਨ ਗਾਈ ਹੈ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਮੁਦਰਾ ਚਾਖੈ ਉੜ ਗਹੀ ਸੰਦਾ ਦਰਿਆਇਆ ਸਰਬ ਸੁਖ ਨਾਨਕ ਦੇ ਪਾਇਆ ਮਰਤਾ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵ ਦੇ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੀ ਪੁਰਮ ਰਹੇ ਕਾਲਹਿਣਾ ਪਾਏ ਸਭ ਕੇ ਤੁਸਕਾਉ ਕਰਨਾ ਜੋਗਾ ਤਿਹ ਬਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਮਰ ਮਲੇ ਕਰਨੀ ਕਰ ਕਿਰਪਾ ਜਿਸਕੋ ਨਾਮ ਦੀਆ ਨਾਨਕ ਸੂਜਾ ਨਿਰਮਰਥੀਆ ਜਾ ਕਹਿ ਮਨ ਗੁਰ ਕੀ ਮਰਦੀ ਤੇ ਜਨੇ ਆਵੈ ਹਰ ਬਰਜੀਤ ਭਗਤ ਪਦ ਸੁਣੀਆਂ ਤੇ ਲੋਏ ਜਾਂ ਕਹਿ ਹਿਰਦੈ ਕੋ ਈਸਾ ਕਰਨੀ ਸਾ ਤਾਂ ਕੀ ਰਹਿਤ ਸੱਚ ਹਿਰਦੈ ਸਤਮ ਕਹਿਤ ਸਾਚੀ ਦ੍ਰਿੜ ਸਾਜਾ ਆਕਾਰ ਸਬਰ ਦੇ ਸਾਜਾ ਪਾਸਾਰ ਪਾਰ ਬੰਦਨ ਸਕਲ ਜਾਤਾ ਨਾਨਕ ਸੂਜਨ ਸਾਸ ਮਾਤਾ ਸਲੋਕ ਰੂਪ ਨਰੇਖ ਨਰੰਗ ਕੇਸ਼ ਤ੍ਰਿਗੁਣ ਦੀ ਪ੍ਰਭਿੰਨ ਦਸੈ ਭਜਾਏ ਨਾਨਕਾ ਜਿਸ ਵਸੁ ਪ੍ਰਸੰਨ ਅਸ਼ਟਮਦੀ ਅਵਨਾਸੀ ਬ੍ਰਹਮਣ ਮਹਿਰਾ ਮਾਨੋ ਕੀ ਤੂੰ ਮਰੀ ਤਿਆਗ ਤਿਸਤੇ ਪਰੇ ਨਾਹੀਂ ਕਿਸ਼ ਕੋਏ ਸਰਮ ਨਨੰਦਰੇ ਕੋ ਸੋਏ ਆਪੇ ਮੀਨਾ ਆਪੇ ਦਾਨਾ ਗੈਰ ਗਮੀ ਗਹੀ ਸਜਾਨਾ ਪਾਰ ਬੰ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆ ਬਖਸੰਦ ਸਾ ਤੇਰੇ ਕੀ ਚਰਨ

ਸਾਜਾ ਕੈ ਸਰਬ ਸੋ ਸੁਣੀਐ ਕਰਦਾ ਕੈ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਪੀਸਾ ਗ੍ਰਸਤ ਮੈਂ ਭੋਗੀ ਧਿਆਏ ਧਿਆਇ ਭਗਤੈ ਸੁਖ ਪਾਇਆ ਨਾਮ ਦੇ ਪੁਰਖਾ ਕਰੀ ਅੰਦਰ ਪਾਇਆ ਜਾਕੀ ਨੀਲਾ ਕੀ ਮਦਨਾਏ ਸਗਲ ਦੇਵ ਹਾਰੇ ਵਗਾਏ ਪਿਤਾ ਕਾ ਜਨਮ ਕੇ ਜਾਣੈ ਭੂਤਾ ਸਗਲ ਬਰੋਈ ਆਪਣੈ ਸੂਤਾ ਸੋ ਮਤ ਗਿਆਨ ਧਿਆਨ ਜਾਂਦੇ ਜਾਂਦਾ ਸਨਾਮ ਤਿਆ ਵੈਸੇ ਤੇ ਗੁਣ ਮੈਂ ਜਾਕੂ ਬ੍ਰਹਮਾਏ ਜਨਮ ਮਰੈ ਭਰਿਆ ਵੀ ਜਾਏ ਊਚ ਨੀਤ ਸਕੇ ਅਸਥਾਨ ਜੈ ਜਨਾਵੇ ਤਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਬੀ ਕਰੈ ਕਰੰਗ ਨਾਨਾ ਬਦਗੀਨੋ ਬਿਸਤਾ ਪ੍ਰਭੁ ਨਾਸੀ ਇਕੰਕਾਰ ਨਾਨਾ ਚੰਦ ਕਰੇ ਖਨਮਾਹੇ ਪੂਰ ਰੇ ਅਪੂਰਨ ਸਵਠਾਏ ਨਾਨਾ ਮਿਰਕਰ ਬੰਦ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਾ ਦੁਸਕੇ ਸਭ ਦੁਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਗਿਤਾਰੇ ਸਗਲੇ ਜਨਤਾ ਨਾਮ ਗਿਤਾਰੇ ਖੜ ਬ੍ਰਹਮੰਡ ਨਾਮ ਗਿਤਾਰੇ ਸਿਮਰਤ ਮੇਦ ਬਰਾਨ ਨਾਮ ਗਿਤਾਰੇ ਸੁਣ ਗਿਆਨ ਧਿਆਨ ਨਾਮ ਕੇ ਤਾਰੇ ਆਕਾਸ ਪਾਤਾਲ ਨਾਮ ਗਿਤਾਰੇ ਸਗਲ ਆਕਾਰ ਨਾਮ ਗਿਤਾਰੇ ਪ੍ਰਿਆ ਸਪਮਨ ਨਾਮ ਕੇ ਸੌਂਦਰ ਸੰਸਰਵਨ ਕਰ ਕਿਰਪਾ ਸੇ ਆਪਣੇ ਨਾਮ ਲਾਏ ਨਾਨਕ ਚੌਥਾ ਪਦਮਾ ਸੁਰਜਨ ਕਰਪਾਏ

ਸਮਾਇ ਸਮਾਣੀ ਸਤ ਕਰਮ ਜਾਗੀ ਜਨਾ ਸਤ ਹੂਰ ਸਾਧ ਸਤ ਤਪਤ ਸਤਕਰਣੀ ਨਿਰਮਾ ਨਿਰਮਲੀ ਜਿਸੈ ਬਜਾਇ ਦਸੇ ਸਬਲੀ ਸਤਨਾ ਪ੍ਰਭ ਕਾ ਸੁਖਦਾਈ ਵਿਸਵਾਸ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰ ਦੈ ਪ੍ਰਵੇਸ਼ ਸਤ ਨਿਰਤ ਬੁਝਾ ਜੇ ਕੋਈ ਨਾਮ ਜਬ ਤਾਂ ਕੀ ਕਰੋਏ ਆਪ ਸਤ ਕੀ ਅਸੁਰ ਸਤ ਆਪੇ ਜਾਣੇ ਆਪਣੀ ਮਿਰਗਤ ਜਿਸਕੀ ਸਿਰਣ ਸੋ ਕਰਨੇ ਹਾਰ ਅਵਰ ਨ ਬੂਝ ਕਰਤ ਵਿਚਾਰ ਕਰਤੇ ਕੀਮਤ ਨ ਜਾਣੈ ਕੀ ਆਲਾ ਜੂਤ ਪਾਵਾ ਸੁਮਰਤੀਆ ਬੇਸਮਾਨ ਬੇਸਮ ਪਾਈ ਬੇਸਮਾਦ ਜਨਮ ਜਾ ਦਸਾਇਆ ਸਵਾਦ ਪ੍ਰਭ ਕੈ ਰੰਗ ਰਾਜ ਰਹੇ ਗੁਰ ਕੈ ਬਦਾਸ ਲਹੇ ਵੇ ਦਾਤੇ ਦੁਰਘਾਟਨ ਹਾਰ ਜਾ ਕੈ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਸੁਭਾਗੀ ਜਨ ਕੈ ਸੰਗੇ ਲਿਮਲਾਗੀ ਗੁਣ ਗੋਬਿੰਦ

ਨਾਨਕ ਹੋਸੀ ਹੇ ਸਾਚੇ ਅਠਬਨੀ ਚਰਨ ਸਾਸਾ ਪ੍ਰਸਨਹਾਰ ਪੂਜਾ ਸਾਸਾ ਸੇਵਦਾਰ ਦਰਸ਼ਨ ਸਾਸਾ ਬੇਕਨਹਾਰ ਨਾਮ ਸਾਸਾ ਦਿਆਵਨਹਾਰ ਆਪ ਸਤਿ ਸਾਹ ਸਵਦਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤਿ ਸਾਹ ਪ੍ਰਭੁਤਾ ਸੁਰਤ ਸਤਿ ਸਾਹ ਜਾ ਸੁੰਦਾ ਬੁਜਨਹਾਰ ਕੋ ਸਾਸਾ ਹੋਏ ਨਾਨਕ ਸਤਿ ਸਾਹ ਪ੍ਰਭ ਸੋਏ ਸਤ ਸਰੂਪ ਹਿਰਦਾ ਜਨਮਾਨਿਆ ਕਰਨ ਕਰਾ ਮੰਦਰ ਮੂਲ ਪਛਾਨਿਆ ਜਾ ਕਰ ਦੀ ਵਿਸਵਾ ਪ੍ਰਵਿਆਇਆ ਤਤ ਗਾਂ ਪ੍ਰਗਟਾਇਆ ਭੈਤੇ ਨਿਰਪਾ ਹੋਏ ਬਸਾਨਾ ਜਿੱਤੇ ਵਿਦਿਆ ਦਸਮਾਏ ਸਮਾਨਾ ਮਸਤਮਾਏ ਲੇ ਮਸਤ ਗੰਡਾਈ ਤਾਕਾ ਬਿਨ ਨ ਕਹਿ ਨਾ ਜਾਈ ਬੁੱਜੇ ਬੁੱਜਨ ਹਾਰ ਬਵੇਕ ਨਾਰਾਇਣ ਮਿਲਾ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇ ਸਦਾ ਪੁਜਾਰੀ ਠਾਕੁਰ ਕਾ ਸੇਵਾ ਕਾ ਮਨ ਬਰਦੀਤ ਠਾਕੁਰ ਕਾ ਸੇਵਾ ਕੀ ਮਨ ਮਾਰੀ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਾ ਕੁ ਪ੍ਰਭ ਪਾਲਣ ਹਾਰਾ ਸੇਵਾ ਕੀ ਰਾਖਾ ਨਿਰੰਕਾਰਾ ਸੋ ਸੇਵਕ ਜਿਹ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸਾ ਸਮਾਰੈ ਆਪਣੀ ਜਨਕਾ ਪਰਦਾ ਟਾਕੈ ਆਪਣੇ ਸੇਵਾ ਕੀ ਸਰਬਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਾ ਕੋ ਨਾਮ ਜਪਾਈ ਆਪਣੇ ਸੇਵਾ ਕੀ ਆਪਦ ਰਾਖੈ ਤਾਂ ਕੀ ਕਤ ਮਿਤ ਕੋਈ ਨ ਰਾਖੈ ਪ੍ਰਭ ਕੇ ਸੇਵਾ ਕੋ ਕੂਣ ਪਹੁੰਚਾ ਪ੍ਰਭ ਕੇ ਸੇਵਕ ਦੇ ਉੱਚਾ ਜੋ ਪ੍ਰਭੇ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦੇ ਪ੍ਰਗਟਾਇਆ ਨੀਕੀ ਕੀਨੀ ਮੈਂ ਕਦ ਰਾਖੈ ਭਸਮ ਕਰੈ ਲਸਕਰ ਗੁਣ ਲਾਖੈ ਜਿਸ ਕਾ ਸਾਸ ਨਾ ਕਾਢਦੇ ਆਪ ਤਾਂ ਕਾ ਰੱਖ ਦੀ ਕਰਾਤ ਮਾਨਸ ਯਤਨ ਕਰਤ ਬਾਪਾਂ ਦਿੱਤੇ ਕਰਤਾ ਬਿਰਥੇ ਜਾਤ ਮਾਰੈ ਨਾ ਰਾਖੈ ਵਰਣਾ ਕੋਈ ਸਰਬਨੀਆਂ ਕਾ ਰਾਖਾ ਸੋਏ ਕਾਹੇ ਸੋਜ ਕਰੇ ਰੇ ਪ੍ਰਾਣੀ ਜਬ ਨਾਨਕ ਮਰਾ ਲੱਖ ਵਡਾਣੀ ਬਾਰੰਬਾਰ ਬਾਪ ਰਾਜ ਪੀਆ ਪੀ ਅੰਮ੍ਰਿਤੇ ਮੰਨਾ ਦਰਬੀਆ ਨਾਮ ਰਤਨ ਜੈ ਗੁਰਮੁਖ ਪਾਇਆ ਤੇ ਸਕੇ ਸ਼ੇਵਰਣੀ ਦ੍ਰਿਸ਼ਟਾਇਆ ਨਾਮ ਧਰਨਾ ਮੂਰੂ ਰੰਗ ਨਾਮ ਸੁਖਰ ਨਾਮ ਗਸੰਗ ਨਾਮ ਰਾਜ ਜੰਦਰਦਾਨੀ ਮੰਦਰ ਨਾਮੈ ਨਾਮ ਸਮਾਨੇ ਊਠ ਸਬੈ ਸੋਭਤ ਨਾਮ ਕਉ ਨਾਨਕ ਜਨਕਾ ਸਰਕਾਮ ਬੋਲੋ ਜਾਜੇ ਬਾਦਨ ਰਾਤ ਰਵੇ ਆਪਣੇ ਜਨ ਕੀਨੀ ਦਾਤ ਕਰੈ ਭਗਤ ਆਤਮ ਕਾ ਚਾਏ ਪ੍ਰੈ ਆਪਣੇ ਸੁਰੈ ਸਮਾਏ

ਪਰਨਾਨੰਦੇ ਜਨਗੇ ਪੂਜੋ ਸਰਬਰਾ ਸਲੋ ਸਤਿਪੁਰਖ ਜਨ ਜਾਣਿਆ ਸਤਿਗੁਰ ਦਿਸਕਾ ਨਾਮ ਤੇ ਸਿਕਾ ਸੰਗ ਸਿੱਖ ਉਦਰਾ ਨਾਨਕ ਹਰ ਗੁਣ ਗਾਉ ਅਸ਼ਟ ਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਾ ਕਾ ਗੁਰ ਸਦਾ ਦਿਆਲ ਸਿੱਖੀ ਗੁਰ ਧਰਮ ਮਲ ਹਿਰੈ ਗੁਰਭਜਨੀ ਅਰਣਾ ਮੁਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾ ਦਿਹਾਟੈ ਸਤਿਗੁਰ ਸਿੱਖਾ ਨਾਮ ਤਨ ਦੇ ਗੁਰ ਕਾ ਸਿੱਖ ਮਟਭਾਗੀ ਸਤਿਗੁਰ ਸਿੱਖਾ ਹਲਤ ਬਲਤ ਸਵਾਰੈ ਨਾਨਕ ਸਤਿਗੁਰ ਸਿੱਖ ਜੀ ਨਾਲ ਸਮਾਰੈ ਗੁਰ ਕਾ ਗ੍ਰਹਿ ਸੇਵ ਗੰਜੋਰ ਹੈ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਗੁਰ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦਾ ਸਤਿਆਵੈ ਮਨ ਬੀਤਿਆ ਸਤਿਗੁਰ ਕੈ ਪਾਸ ਦੇ ਸੇਵ ਕੇ ਕਾਰਜ ਰਾਸ ਸੇਵਾ ਕਰਤ ਹੋਈ ਨੇਕਾ ਮੀ ਦੁਸਕਾ ਹੋਤ ਬਰਾ ਸੁਆਮੀ ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਾ ਗੁਰ ਕੀ ਮਾਰੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇ ਪਰਮੇਸ਼ਰ ਕੀ ਗਾ ਜਾਨੈ ਸੋ ਸਤਿਗੁਰ ਜੇ ਹਿਰਦਾ ਹਰਨਾਉ ਅਨਕ ਬਾ ਗੁਰ ਕੂ ਮਲ ਜਾਉ ਸਰਮਨ ਦਾਨ ਜੀ ਕਾ ਦਾਤਾ ਆਠ ਪੈ ਬਾਰ ਬ੍ਰਹਮ ਨੰਗਰਾਤਾ ਬ੍ਰਹਮ ਜੰਜਰ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਗਾ ਬ੍ਰਹਮ ਸਹਿ ਸਿਆਣ ਬਲੈ ਨ ਜਾਈਆ ਦਾਨ ਗਿਆਸਾ ਗੁਰ ਬੜਬਾਗੀ ਪਾਈਆ ਸਭ ਦਰਸ਼ਨ ਬੇ ਪੁਨੀਤ ਅਰ ਸਤ ਚਰਨ ਗਾਦਨ ਮਨੀਤਾ ਭੇਡਾ ਸੰਗਰਾਮ ਰਵੇ ਪਾਰ ਬ੍ਰਹਮ ਗੀ ਦਰਗਾ ਗਵੇ ਸੁਣ ਕਰ ਭਜਨ ਕਰਨ ਆਖਾਨੇ ਮਨ ਸੰਤ ਬੁਖਾ ਸੰਪਤੀਆਨੇ ਪੂਰਾ ਗੁਰੇ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜੇ ਪਾਵੇ ਤੇ ਲੈ ਮਲਾਏ ਜੇ ਪਾਏ ਗੁਸਤ ਨਿਆਨੇ ਸਤਿਪੁਰਖ ਪੂਰਨ ਬਾਬੇ ਆਹੂ ਬੋਲਨਾ ਬਲਤ ਬ੍ਰਾਣੀ ਅਗਮਾਂ ਗੁਚਰ ਬੰਦਰ ਬਾਣੀ ਨਿਰਾਹਾ ਨਿਰਵੈ ਸੁਖਦਾਈ ਤਾ ਕੀਮਤ ਕਨੈ ਨ ਪਾਈ ਅਨੁਭਾ ਬੰਦਾ ਨਿਤ ਕਰੈ ਚਰਨ ਕਮਲ ਹਿਰਦੀ ਸਿਮਰੈ ਸਤਿਪਰਿਹਾਰੀ ਸਤਿਗੁਰੇ ਆਪਣੇ ਨਾਨਕ ਜੇ ਪ੍ਰਸਾਦ ਐਸਾ ਜਪਣੇ ਇਉ ਹਰ ਸੁਭਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖਾ ਨਾਹੀ ਕਦੇ ਵਿਨਾਸ ਜਾਕੇ ਮਨ ਪ੍ਰਗਟੇ ਗੁਣਦਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਵਧੇ ਸੇਵਾ ਕਾਉਂਦੇ ਬਹੁ ਮਾਇਆ ਕਾ ਸੰਗਮ ਲੇ ਪਾ ਮਨ ਮੈਂ ਰਾਖੀ ਹਰ ਹਰੇ ਕਾਨਕਾ ਦੀ ਬਰਗਾਸੇ ਨਾਰੰਗ ਭਰਮ ਬੋ ਦੁਦੈ ਦੇ ਨਾਸੇ ਤਪਤ ਮਾਏ ਠਾਣ ਵਰਤਾਈ ਅੰਧ ਪਿਆ ਤੋਂ ਨਾਠੇ ਪਾਈ ਜਨਮ ਮਰਨ ਕੇ ਮਿਟੇ ਆਂਦੇਸੇ ਸਾਧੂ ਕੈ ਪੂਰਨ ਆਉਂਦੇਸੇ ਅਚੂਕਾ ਨਿਰਪਾ ਹੋਏ ਬਸੇ ਸਗਲ ਬਿਆ ਮੰਦੇ ਖੈ ਨਸੇ ਜਿਕਾ ਸਾਧੂ ਨਿਰਪਾ ਤਾਰੀ ਸਾਧ ਸੰਗ ਜਬ ਨਾ ਮਰਾਰੀ ਤਿਰਪਾਏ ਚੁੱਕੇ ਪ੍ਰੰਗਮਨ ਸੁਨ ਨਾਨਕ ਹਰ ਹਰ ਜਾ ਸਰਵਨਾ ਨਿਰਗੁਣ ਆ ਸਰਗੁਣ ਵੀ ਉਹੀ ਕਲਾ ਧਾ ਜੇ ਸਗਲੀ ਮੋਹੀ ਆਪਣੇ ਚਰੇਤਾ ਪ੍ਰਭਿਆ ਬਣਾਏ ਆਪਣੀ ਕੀਮਤ ਆਪੇ ਪਾਏ ਹਰਮਨ ਜਾ ਨਾਹੀ ਕੋਈ ਸਰਮਨੰਦਰੇ ਕੋ ਸੋਏ ਓਤ ਪਾਰ ਵਿਆਰੂ ਰੰਗ ਪੈ ਪ੍ਰਗਾ ਸਾਧਕਾ ਸੰਗ ਰਚ ਰਚਨਾ ਆਪਣੀ ਕਾਲ ਧਾਰੀ ਅਨਕ ਬਾ ਨਾਨਕ ਬਲਿਆਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਉਦਨ ਸਾਰੇ ਅਸ਼ਟਪਦੀ ਸੰਜਨਾ ਮਿਰ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਸਾ ਮੀਨ ਬਸਾਰੋ ਚਰਨ ਕਾਰ ਮੈਂ ਉਰਦਾਰੋ ਕਰਨ ਕਾ ਸੁਪਰਾ ਸਮਰੱਥ ਦਿਲ ਕਰ ਗਉ ਨਾਮ ਹਰ ਬਾਥੇ ਉਤਨ ਸੰਚੋ ਭਗਵੰਤ ਸੰਜਨਾ ਕਾ ਨਿਰਮਲ ਮੰਤਾ ਏਕ ਆਸ ਰਾਖੂ ਮਨ ਮਾਹੇ ਸਰਬਰੋ ਨਾਨਕ ਮਿਣ ਜਾਏ ਜੇ ਤਨ ਕੋ ਚਾਰ ਗੁਣ ਡੁੜਦਾ ਵੈ ਸੋ ਤਨ ਹਰ ਸੇ ਵਾਤੀ ਭਾਵੈ ਜਿਸੋ ਗੁਣ ਦਬਾਸ਼ਾ ਮੀ ਸੋ ਸੁਖ ਸਾਧੂ ਸੰਗ ਭਰੀ ਜੇ ਸੁਭਾ ਕੋ ਕਰੈ ਭਲੀ ਕਰਨੀ ਸਾ ਸੁਭਾ ਬਹਰ ਕੀ ਸ਼ਰਣੀ ਅਨਕੋ ਭਾਵੀ ਰੋ ਨ ਜਾਇ ਰੋਗ ਮਿਟੈ ਹਰੇ ਕਦਲਾਏ ਸਰਬ ਨਿਦਾਨ ਮੈਂ ਹਰ ਨਾਮ ਨਿਦਾਨ ਜਬ ਨਾਨਕ ਦੁਰਗਾ ਪਰਵਾਨ ਮਨ ਪਰ ਬੁੱਧੋ ਹਰ ਕਾ ਨਾਇ

ਹੁੰਦਾ ਦਿਸਦਾ ਵਧਿਆ ਬਠਾਈ ਤਾਂ ਕਾਬ ਲਾਗਾ ਕੋਈ ਜਾਂ ਕਰਦਾ ਬਸਾ ਰਸੋਏ ਤਲ ਤਾਤੀ ਠਾਂਡਾ ਹਰਨਾਓ ਸਿਮਰ ਸਿਮਰ ਸਦਾ ਸੁਭਾਉ ਭਾਵਨ ਸਾਹਿਬ ਪੂਰਨ ਹੋਇਆ ਭਗਤ ਪਾਏ ਆਤਮ ਵਰਗਾ ਤਿਲ ਕਰ ਜਾਏ ਬਸੈ ਬਨਾਸੀ ਕਹੁ ਨਾਨਕ ਕਾਟੀ ਜਮ ਭਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰ ਸੁ ਕਾਚੂ ਗਾਚਾ ਆਵਾਗਮਨ ਮਿਟਾ ਪ੍ਰਭਸੀ ਬਾਪ ਦਿਆ ਸ਼ਰਨ ਗੁਰਦੇਵਾ ਇਉਂ ਰਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਨ ਉਦਾਰੂ ਅਣਕ ਪਾਵਨ ਛੁਟਣ ਹਾਰੇ ਸਿਮਰ ਸਾਹਿਬ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਨਸ਼ਾ ਨਾਨਕ ਫਲ ਪਾਏ ਸੰਗਮ ਚਾਰ ਸਦੀ ਰਤਨਾ ਤੂੰ ਕਿਆ ਲਪਟਾ ਮੈਂ ਮੂਰਖ ਮਨਾ ਸੋ ਤਮੀਦ ਕੁਟਾ ਮਰ ਮਨਦਾ ਅੰਤੇ ਕਾ ਤੋਂ ਗਮਨ ਸੁਨਾਥਾ ਰਾਜ ਰੰਗ ਮਾਇਆ ਵਿਸਤਾਰ ਤੇ ਕਹੋ ਗਮਨ ਛੁਟਕਾਰ ਆਸ ਤੀਰਾ ਸਵਾਰੀ ਝੂਠਾ ਡੰਬ ਝੂਲ ਪਾਸਾਰੀ ਜਿਹਦੀ ਹੈ ਤੇ ਬਜੇ ਨਾਮ ਕਾਨਾ ਨਾਮ ਸਾ ਨਾਨਕ ਬਿਸਤਾਨਾ ਗੁਰ ਕੀ ਮਾਤੂ ਲਈ ਆਨੇ ਭਗਤ ਮਨਾ ਬਾਉਟ ਬੇ ਸਿਆਨੇ ਹਰ ਕੀ ਭਗਤ ਕਰੋ ਮਨਮੀਤ ਨਿਰਮਲ ਹੋਏ ਤੁਮਾਰੋ ਚੀਤਾ ਚਰਨ ਕਮਲ ਰਾਖੂ ਮਨ ਮਾਹੇ ਜਨਮ ਜਨਮ ਕੇ ਕਰਮ ਖਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੰਤ ਕੈ ਸਰੈ ਕਰ ਪਾਵੋ ਸਾਰ ਪੂਸਾ ਹਰ ਕੋ ਨਾਮ ਸਹਿ ਸਮਾਏ ਨਾਨਕ ਗੁਣ ਗਾਓ ਗੁਣ ਗਾਵੋ ਤੇਰੀ ਉਦਰ ਸਮੈਲ ਬਿਨ ਸਜਾਏ ਹੁਮੈ ਬੇਬਾਲ ਕੋਹੇ ਚੰਦ ਬਸੇ ਸੁਨਾਲ ਸਾਗਰਾ ਸਰਨਾਮ ਸਮਾਲ ਛਾੜ ਸਿਆਨ ਬਸਗਲੀ ਮਨਾ ਸਾ ਸੰਗਾ ਵੀ ਸਾਧਨਾ ਹਰ ਪੂੰਜੀ ਸੰਜ ਕਰੋ ਵਿਵਹਾਰ ਈਹਾਂ ਸੁੰਦਰ ਗੀ ਜਾ ਕਾ ਸਰਬ ਨਰਿੰਦਰ ਏਕੋ ਦੇ ਕਉ ਨਾਨਕ ਜਾ ਕੈ ਮਸਤਾਂ ਲੇਖ ਏਕੋ ਜਾਪੇ ਕੋ ਸਾਲਾ ਹੀ ਇੱਕ ਸਿਮਰੇ ਕੋ ਮਨ ਆਏ ਕਿਸਕੇ ਗੁਣ ਗਾਓ ਨੰਦ ਮੰਦਰ ਜਾਪੇ ਭਗਵੰਤਾ ਏਕੋ ਏਕ ਏਕ ਹਰਿ ਆਪ ਪੂਰਨ ਪੂਰੇ ਪ੍ਰਭਿਆਪ ਅਨੰਗ ਵਿਸਤਾਰ ਏਕ ਦੇ ਪੈ ਇੱਕ ਰਾਤ ਪ੍ਰਾਸ਼ਤ ਕੈ ਮੰਦਰ ਅੰਤਰੇ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਜਾਤਾ ਸਲੋਕਾ ਫਿਰਤ ਫਿਰਤ ਪ੍ਰਭ ਆਇਆ ਪ੍ਰਿਆ ਦੋ ਸ਼ਰਨਾਏ ਨਾਨਕ ਕੀ ਪ੍ਰਭ ਬੇਨ ਦੀ ਆਪਣੀ ਭਗਤੀ ਲਾਏ ਅਸ਼ਟਮਦੀ ਜਾਚਕ ਜਨ ਜਾਚੈ ਪ੍ਰਧਾਨ ਕਰ ਕਿਰਪਾ ਦੇਵ ਹਰਨਾ ਸਾਜਨਾ ਕੀ ਮੰਗੋ ਤੂੰ ਪਾਰ ਬਾਮ ਮੇਰ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾ ਪ੍ਰਾਥਮੇ ਦਿਆਵੋ ਚਰਨ ਕਮਲ ਸੋ ਲਾਗਾ ਪ੍ਰੀਤਾ ਭਗਤ ਕਰੋ ਪ੍ਰਭ ਕੀ ਨੈਨੀ ਦੇ ਕੋਟੇ ਕੂ ਆਧਾਰ ਨਾਨਕ ਮੰਗਾ ਰਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾਂਸੰ ਹੋਏ ਆਰ ਸੁਭਾਵੈ ਬਲ ਲਾਗ ਹੋਏ ਜਿਨ ਚਾਖਿਆ ਸੇ ਜੰਦਰ ਵਦਾਨੇ ਪੂਰਨ ਬੁਰਖ ਨਹੀਂ ਡੋਲਾਨੇ ਸੁੰਬਰ ਪਰੇ ਪ੍ਰੇਮ ਰਾ ਰੰਗ ਜਾ ਚਾਉ ਸਾਰ ਕੈ ਸੰਗ ਪਰੇ ਸ਼ਰਨ ਆਨ ਸਭ ਤਿਆਗ ਉੰਤਰ ਪ੍ਰਗਾ ਸੰਦ ਨਿਮਲਾਗ ਬੜਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਦੇ ਸੁਖ ਹੋਏ ਸੇਵਾ ਕੀ ਮਨਸਾ ਪੂਰੀ ਪਈ ਸਰਗੁਰ ਤੇ ਨਿਰਮਾ ਮਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਾ ਕੀਨੂੰ ਸਦਾ ਨਿਹਾਲ ਬੰਧਨ ਕਾਰਨ ਮੁਕਤ ਜਨ ਭਇਆ ਜਨਮ ਮਰਨ ਦੂ ਬ੍ਰਹਮ ਗਇਆ ਸ਼ਗੁਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗਾ ਜੂਰੀ ਜੇਕਾ ਸਾਧਨ ਲਿਆ ਮਲਾਈ ਨਾਨਕ ਭਗਤੀ ਨਾਮ ਸਮਾਏ ਸੁਖਮ ਸਰੈ ਜੇ ਕਾਲ ਨ ਮਾਨੈ ਸੁਖਮ ਸਰੈ ਜੇ ਕੀ ਆ ਜਾਨੈ ਸੁਖਮ ਸਰੈ ਜਨ ਸਭ ਕਹਿ ਦੀਆ ਸੁਖਮ ਸਰੈ ਜੇ ਜੀਵਨ ਜੀਆ ਸੁਖਮ ਸਰੈ ਜੇ ਅਨ ਮਰਾਖਾ ਗੁਰਬਰ ਸਾ ਗੁਰਬਰ ਲਾਲ ਆਖਾ ਸੁਖਮ ਸਰੈ ਜੇ ਮਿੱਥੇ ਕਾਢਾ ਜਨਮ ਜਨਮ ਕਾ ਟੂਟਾ ਗਾਂਡਾ ਗੁਰਪੂਰਾ ਤਦੇ ਬਜਾਇਆ ਪ੍ਰਭ ਆਪਣਾ ਨਾਨਕ ਜਨ ਜਾਇਆ ਸਾਜਨ ਸੰਤ ਕਰੋ ਯੋ ਕਾਮ ਦਿਆ ਜਪੂ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪੋ ਅਬਰਾ ਨਾਮ ਜਪਾਵੋ ਭਗਤ ਪਾਏ ਤਈਏ ਸੰਸਾਰ ਬਿਨ ਭਗਤੀ ਤਨੋ ਸ਼ੀਸ਼ਾਰ ਸਰਵ ਕਲਿਆਣ ਸੂਨੇ ਨਾਮ ਬੂਢ ਜਾਤ ਪਾਏ ਮਿਸਰਾਮ ਸਗਲ ਦੂ ਕਾਹਨਾਸ ਨਾਨਕ ਨਾ ਜਪੋ ਗੁਰਦਾਸ ਬਦੀ ਪ੍ਰੀਤ ਬਰੀਨ ਰਾਚਾ ਮੰਦਰੇ ਅੰਦਰ ਹੀ ਸਵਾਵ ਦੇ ਤਰੋਂ ਭੇ ਦਰਸ ਹੋਏ ਮਨ ਮੁਛਾ ਸਾ ਚਰਨ ਦੋਏ ਭਗਤ ਜਨਾ ਕਾ ਮੰਦਰ
ਬਿਰਲਾ ਕਉ ਬਾਬਾ ਸੰਗੇ ਬਦੀਜਾ ਕਰਮਈਆ ਗੁਰੂ ਪ੍ਰਸਾਦ ਨਾਮ ਜਵਲਿਆ ਤਾਂ ਕੀ ਉਂਬਾ ਕਈ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭਗ ਸੰਤ ਦੀਨ ਦਿਆਲ ਭਗਤ ਬਸ਼ਰ ਸਦਾ ਕਿਰਪਾਲ ਆਨਾਥ ਨਾ ਗੋਬਿੰਦ ਗੋਪਾਲ ਸਰਬ ਕਥਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਪਰਜਨਾ ਕੇ ਪ੍ਰਾਣਧਾਰ ਜੋ ਜੋ ਜਪੈ ਸੋਹੇ ਬਨੀਤ ਭਗਤ ਪਾਇ ਲਾਵੈ ਮਨਹੀਤ ਹਮ ਨਿਰਗੁਣ ਯਾਰ ਨੀਚਾ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬੈ ਕੁੰਡ ਮੁਕਤ ਮੋਹ ਪਾਈ ਇੱਕ ਨਿਮ ਕਰਕੇ ਗੁਣ ਗਾਈ ਅਨਕਰਾ ਭੋ ਬਰਿਆਈ ਹਰ ਕੇ ਨਾ ਕਥਾ ਮਨ ਪਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਦੀ ਹਰ ਹਰਣੀ ਪਲੀ ਸੁਕਰਣੀ ਸੁਭਾ ਧਨਮੰਤ ਹਿਰਦੈ ਵਸੇ ਪੂਰਨ ਗੁਰਮੰਦ ਸਾਹ ਸੰਗ ਪ੍ਰਭਦੇਵ ਨਿਵਾਸ ਸਰਬ ਸੂ ਨਾਨਕ ਪ੍ਰਗਾ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਗਿਆ ਨਾਨਕਾ ਆਪੇ ਕਰ ਜਾਪ ਅਸ਼ਟਮਦੀ ਜਾਪ ਆਕਾਰ ਕ੍ਰਿਸ਼ਨਾ ਦ੍ਰਿਸ਼ਟੇਤਾ ਪਾਪ ਉਂਦਵ ਕਹਿਤੇ ਹੁਤਾ ਜਪਤਾਰੀ ਆਪਣ ਸੁਨ ਸਮਾਦ ਤਾਪੈ ਬਰੋ ਕੇ ਸੰਗ ਮਾਤ ਜਬ ਸਕਾ ਬਰਨ ਚੀ ਨਾ ਜਾਪਤ ਤਬ ਹਰਖ ਸੂਗ ਕੌਕ ਸਭ ਆਪਤ ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕੇ ਹੂਤ ਭਰਮ ਆਪਨ ਖੇਲ ਆਪਰ ਤੀਜਾ ਨਾਨਕ ਕਰਨ ਹਾ ਨ ਦੂਜਾ ਜਾ ਹੋ ਬਦ ਭਰਾ ਕੇ ਮਲ ਤਨੀ ਤਾ ਬੰਦ ਮੁਗਤ ਕੌਕ ਸਕੋ ਗਨੀ ਜਾਵੇ ਕਾ ਹਰ ਅਗਮਾ ਪਾਰ ਤਬ ਨਰਕ ਸੁਰਗ ਕਉ ਕੌਣ ਉਤਾਰੂ ਜਾ ਨਿਰਗੁਣ ਪ੍ਰਸਹਿ ਸਬਾਈ ਤਪਸ ਸਗਤ ਕਉ ਕੈਠਾਈ ਜਾ ਬੇ ਆਪੈ ਆਪ ਆਪਣੀ ਜੋ ਤਰੈ ਤਾ ਕਉ ਨਿਡਰ ਕਉਨ ਕਾ ਡਰੈ ਆਪਣ ਜਲਦਾ ਕਰਨੈ ਹਾਰ ਨਾਨਕ ਠਾਕੁਰ ਏਮ ਪਾਰ ਅਬਨਾਸੀ ਸੁਖ ਆਪਣੇ ਆਸਨ ਤੈ ਜਨਮ ਮਰਨ ਕਉ ਕਾਮ ਬਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾ ਕਹੁ ਕਿਛੋਏ ਜਾ ਬੇ ਅਭਗਤਾ ਅਗੋਚਰ ਪ੍ਰਵੇਕਾ ਤਵ ਚਿਤ੍ਰ ਗੁਣ ਗੈ ਪੂਰਨ ਦਲੇਖਾ ਜਬ ਨਾਦ ਨਿਰੰਜਨ ਗੋਚਰ ਗਾਦੇ ਤਾ ਕੌਣ ਛੁਟਾ ਗਨ ਮੰਦਨ ਵਾਧੇ ਆਪਣੇ ਆਪ ਆਪੀ ਚਰ ਜਾ ਨਾਨਕ ਆਪਣ ਆਪੀ ਪ੍ਰਜਾ ਜੈ ਨਿਰਮਲ ਪੁਰਖ ਪੁਰਖ ਪਦ ਹੋਤਾ ਤੈ ਨਿਰਮੈਲ ਕਹੋ ਕਿਆ ਤੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕਮਾਨ ਕੌਣ ਆ ਮਹਾਨ ਜੈ ਸਰੂ ਕੇਵਲ ਜਗਦੀਸ਼ ਤੈ ਸ਼ਾਲ ਸ਼ਿਦਰ ਲਗਤ ਕਾ ਕੀ ਸਾ ਜਾ ਜੋ ਸਰੂਪੀ ਜੋ ਸੰ ਸਮਾਵੈ ਤੈ ਕਿਸੇ ਭੂ ਕਮ ਤ੍ਰਿਪਤਾਵੈ ਕਰਨ ਕਰਾਮਣ ਕਰਨੇ ਹਾ ਨਾਨਕ ਕਰਦੇ ਕਾਲੈ ਸਮਾਰ ਜਬ ਆਪਣੀ ਸੁਭਾ ਆਪਣ ਸੰਗ ਮਰਾਈ ਤਾ ਕਮਨ ਬਾਏ ਬਾ ਮਿੱਤਰ ਸੁਰਬਾਈ ਜੈ ਸਰਬ ਕਲਾਇਆ ਬੇ ਬ੍ਰਮੀਨ ਤੈ ਭੇਦ ਕਦੇ ਕਹਾ ਕੁਚੀਨ ਜਵੇ ਆਪਣੇ ਆਪ ਆਪ ਤਾਰੈ ਤੋ ਸਗਨ ਅਵਸਗਨ ਵਿਚਾਰੈ ਜੈ ਆਪਣੇ ਉੱਚੇ ਆਪਣੇ ਆਪ ਨੀਰਾ ਤੈ ਕੁਣ ਠਾਕੁਰ ਕੁਣ ਕਹੀਏ ਤੇਰਾ ਬੇਸਮਾਨ ਬੇਸਮ ਰਹੇ ਬਿਸਮਾਦ ਨਾਨਕ ਆਪਣੀ ਗਾਜਾਂ ਨੂੰ ਆਪ ਜਾ ਛਾਲਾ ਸ਼ੇਤਾ ਭੇਦ ਸਮਾਇਆ ਊਹਾਂ ਕਿਸੈ ਆਪ ਦਮਾਇਆ ਆਪ ਸਿਕਾਉ ਆਪੇ ਆਦੇ ਸਾ ਤੇ ਗੁਣ ਕਾ ਨਾਹੀ ਪ੍ਰਵੇਸ਼ ਜਹ ਏਕਾਏਕ ਏਕ ਭਗਵੰਤਾ ਤੈ ਕੌਣ ਚਿੰਤ ਕਹਿ ਲਾਗੇ ਚਿੰਤਾ ਜਹ ਆਪਣੇ ਆਪ ਆਪ ਦੀਆਰਾ ਤੈ ਕੌਣ ਕਸੈ ਗੁਣ ਸੁਣੇ ਹਾਰਾ ਬਹੁ ਬੇਅੰਦੀ ਉਤੇ ਉਚਾ ਨਾਨਕ ਆਪ ਸਿਕਾਉ ਆਪੇ ਪਹੁੰਚਾ ਜੈ ਵਰਜ ਪਰਮੰਜਾ ਕਾਰ ਤੇ ਗੁਣ ਮਹਿ ਕਿਨੋ ਵਿਸਤਾਰ ਭਾਪ ਹੁੰਦਾ ਪਈ ਕਹਾਵਤ ਕੋ ਨਰਕੋ ਸੰਗਮਨ ਸ਼ਾਵਤ ਆਲ ਜਾਲ ਮਾਇਆ ਆਲ ਜਾਲ ਮਾਇਆ ਮੇਕਾਰ ਹੁੰਦਾ ਮੋਹ ਬ੍ਰਹਮ ਵਪਾਰ ਦੂਖ ਸੁਖ ਮਾਰਿਆ ਮਾਨੇ ਅੰਬਰਕਾਰ ਕੀ ਉਪਖਿਆਨ ਆਪਣ ਖੇਲਿਆ ਕਰ ਦੇਖਾ ਖੇਲ ਸੰਕੋਚੇ ਦੋ ਨਾਨਕੇ ਕਹਿ ਜੈ ਅਵਗਤ ਭਗਤ ਆਪ ਜੈ ਬਸਰੇ ਬਲਸਾ ਸੰਤ ਪਰਤਾ ਦੂ ਪਾ ਕਾਇਆ ਪੇ ਧਨੀ ਅਣਕੀ ਸੁਭਾਣ ਬਨੀ ਆਪ ਕੌਤਕ ਕਰੈ ਆਨੰਦ ਚੋ ਜਾ ਪੇਰਾ ਭੂਗੰਦਰ ਜੋਗ ਜੇ ਪਾਵੈ ਤਸੇ ਆਪਣ ਲਾਵੈ ਜੇ ਪਾਵੈ ਤੇ ਖੀਰ ਖਲਾਵੈ ਭੀਸ਼ਮਾਰ ਥਾ ਗੰਦਾ ਤੂਲੈ ਜਿਉਂ ਬੁਲਾਵ ਤੂੰ ਨਾਨਕ ਦਾ ਬੁਲੈ
ਸਰੋਜੀ ਜੰਦ ਕੇ ਠਾਕੁਰਾਇ ਆਪੇ ਵਰਤਨਹਾਰ ਨਾਰ ਗਏ ਕੋ ਬਸਰਿਆ ਦੂਜਾ ਕੈ ਦ੍ਰਿਸ਼ਟਾਰੇ ਅਸ਼ਟਮਦੀ ਆਪ ਕਥਿਆ ਸੁਨਿਹਾਰ ਆਪੇ ਗਿਆ ਵਿਸਤਾਰ ਜੰਦ ਸੁਭਾਵੇ ਤਾਂ ਸ੍ਰਿਸ਼ਟ ਪਾਈ ਆਪਣੇ ਪਾਣੀ ਲੈ ਸਮਾਏ ਤੁਮ ਤੇ ਪਿਨ ਨਹੀਂ ਕੁਛ ਹੋਏ ਆਪਨ ਸੂਸਾ ਜਗਤ ਪਰੋਏ ਜਾਖੋ ਪ੍ਰਭ ਜੀ ਆਪ ਜਾਏ ਸੱਚ ਨਾਮ ਸੂਈ ਜਨ ਪਾਏ ਸੋ ਸੁੰਦਰ ਸੀ ਤਤ ਕਵਿਤਾ ਨਾਨ ਸਾ ਸਰਣ ਕਾ ਜੀਤਾ ਜੀ ਜੰਦਰ ਸਰਦਾ ਕਹਾ ਦੀਨ ਦਿਆਲ ਨਾਥ ਗੁਨਾਥ ਜਿਸ ਰਾਖੈ ਦੁਸ ਕੋਈ ਨ ਮਾਰੈ ਸੋ ਮੂਹਾ ਜੇ ਮਨੋ ਵਿਸਾਰੈ ਤਿਸ ਤਰ ਤਿਸ ਤਾਜੇ ਅਵਰ ਕਾਂ ਕੋ ਜਾਏ ਸਭ ਸ੍ਰੀ ਨਰਾਏ ਜੀ ਕੀ ਜੁਗ ਜਾ ਕੈ ਸਭ ਹਾਥ ਅੰਦਰ ਬਾਹਰ ਜਾਨੋ ਸਾਥ ਗੁਣ ਦਾ ਗੋਬਿੰਦ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਪਰਮਤ ਕਿਰਪਾਲ ਆਪਣੇ ਕਰਤਬ ਜਾਨ ਆਪ ਅੰਦਰ ਜਾਮੀ ਰਿਓ ਬਿਆਪ ਪ੍ਰਤਪਾਲਾ ਜੀਅਨ ਬਾਪਾ ਜੋ ਜੋਰ ਜੋ ਸਭ ਦੇ ਦਿਆ ਜੇ ਭਾਵੇ ਤੈਲਾ ਮਲਾਏ ਭਗਤ ਕਰੈ ਹਰ ਕੀ ਗੁਣ ਗਾਈ ਮਨ ਅੰਦਰ ਵਿਸਵਾ ਕਰ ਮੰਨਿਆ ਕਰਨ ਹਾ ਨਾਨਕ ਜਾਣਿਆ ਜਨ ਲਾਗਾ ਹਰ ਇਕ ਨਾਏ ਦੁਸਕੀ ਆਨ ਮਿਰਤੀ ਜਾਏ ਸੇਵਾ ਕਾ ਸੇਵਾ ਬਣਿਆਈ ਹੁਕਮ ਬੂਝ ਪਰਮ ਬਰਬਾਈ ਦਿੱਤੇ ਵਰਣੀ ਵਿਚਾਰ ਜਾਕ ਮਨ ਮਸਿਆ ਨਿਰੰਕਾਰ ਬੰਦਰ ਤੁਰ ਪਏ ਨਿਰਭੈਰ ਇੰਦਰ ਪੂਜਾ ਗੁਰ ਕੇ ਪੈਰੇ ਲੋਕ ਸੁਖੀਏ ਪਰਲੋ ਸੁਹੇਲੇ ਨਾਨਕ ਹਰ ਪਵਿਆ ਪੇ ਮੇਲੇ ਸਾਰ ਸੰਗ ਮਿਲ ਕਰੂ ਆਨੰਦ ਗੁਣ ਗਾਵੂ ਬਰਾ ਪਰਮਾਨੰਦ ਰਾਮ ਨਾਮ ਤਾ ਕਰੂ ਵਿਜਾ ਦੁਰਲਭ ਦੇਖਾ ਕਰੂ ਉਦਾਰੀ ਅੰਮ੍ਰਿਤ ਭਜਨ ਹਰ ਕੇ ਗੁਣ ਗਾਵੂ ਬਰਾਂ ਤਰਨ ਕਾਏ ਸੁਭਾਵ ਆਠ ਪੈ ਬਰਾ ਭੇਖੂ ਨੀਰਾ ਮਿਟੈ ਅਗਿਆਨ ਮਨਸੈ ਅੰਧੇਰਾ ਸੁਨ ਪਦੇ ਸਹਿਰਦੈ ਬਸਾਵ ਮਨ ਇੱਛਾ ਨਾਨਕ ਬਲ ਪਾਵੂ ਹਾਲਤ ਪਰ ਦੇ ਲਿਓ ਸਵਾ ਰਾਮ ਨਾਮੀ ਅੰਦਰੇ ਉਰਦਾਰ ਬੂਹੇ ਗੁਰ ਕੀ ਬੂੜੀ ਦੀਖਿਆ ਜੇ ਸਮਾਨ ਬਸਾ ਤੇ ਸਾਜ ਬਰੀਖਿਆ ਮੰਦਰ ਨਾਮ ਜਪੋ ਲਿਵਲਾਏ ਦੂਰ ਦਾ ਮੰਦੇ ਬਜਾਏ ਸਜ ਵਾਪਾਰ ਕਰੂ ਵਾਪਾਰੀ ਦਰਗਾ ਨਮ ਹੈ ਦੇਵ ਦਮਾਰੀ ਏਕਾ ਢੇ ਰਖੂ ਮਨ ਮਾਏ ਨਾਨਕ ਬਵਣ ਆਵੇ ਜਾਏ ਤਿਸ ਤੇ ਦੂਰ ਕਾਹਾਂ ਕੋ ਜਾਏ ਉਮਰਾ ਰਾਖਣ ਹਾਤੇ ਆਏ ਨਿਰਪਾਜ ਪੈ ਸਗਲ ਭਾਵ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜੇ ਪ੍ਰਭ ਰਾਖੇ ਤੇ ਨਾਹੀ ਦੂਰ ਨਾਮ ਜਪ ਮਨ ਹੋਵਾ ਸੂ ਚਿੰਤਾ ਜਾਏ ਮਿਟੈ ਹੰਕਾਰ ਦੇ ਜਨ ਕੋ ਕੋਈ ਨ ਪੁੰਚਨ ਹਾਰ ਸ੍ਰੀ ਉਮਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਜ ਪੂਰਾ ਮਰਬੂਰੀ ਮਰਾਜਾ ਕੀ ਦ੍ਰਿਸ਼ਟਾ ਦਰਸ਼ਨ ਬੇ ਉਦਰਾ ਸ੍ਰਿਸ਼ਟਾ ਚਰਨ ਕਮਲ ਜਾ ਕੀ ਆਨੂਪਾ ਸਫਲ ਦਰਸ਼ਨ ਸੁੰਦਰ ਹਰ ਰੂਪਾ ਤਨ ਸੇਵਾ ਸੇ ਬਰਵਾਣੀ ਅੰਦਰ ਜਾਮੀ ਪ੍ਰਦਾਨ ਜਿਸ ਮਨ ਮਸਾ ਸੁਖੋ ਤਨਿਆਲ ਆਵਦ ਕਾਲ ਅਮਰ ਪਾਏ ਅਮਰਾ ਪਦ ਪਾਇਆ ਸਾਸ ਨਾਨਕ ਹਿਰਦਿਆ ਸਲੋਕ ਗਿਆਨ ਅੰਜਨ ਗੁਰਦੀਆ ਗਿਆਨ ਧੀਰ ਬਿਨਾ ਸਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਅਸ਼ਟਮਦੀ ਸੰਤ ਸੰਗ ਅੰਦਰ ਪ੍ਰਭ ਡੀਠਾ ਨਾ ਪ੍ਰਭੂ ਕਾਲਾ ਕਾ ਮੀਠਾ ਸਗਲ ਸਮੱਗਰੀਏ ਕਿਸਕਣ ਮਾਏ ਅਨਕੜਾ ਨਾਨਾ ਦ੍ਰਿਸ਼ਟਾਏ ਦੋਨੇ ਦੇ ਅਮਰਾ ਪ੍ਰਕਾ ਨਾ ਦੇਹੀ ਮੈਂ ਸਕਾ ਵਿਸਰਾਮ ਸੁਨ ਸਮਾਦ ਅਨਹਤ ਨਾਰ ਕਹਿ ਨ ਜਾਈ ਦਰਜ ਬਿਸਮਾਦ ਤਿੰਨ ਦੇਖਿਆ ਸੀ ਆਪ ਦਿਖਾਏ ਨਾਨਕ ਦੇ ਜਨ ਸੂਜੀ ਪਾਏ ਸੋ ਅੰਦਰ ਸੋ ਬਾਰ ਅਨੰਦ ਗੜਗੜ ਵਿਆਵੜਿਆ ਬਲਮੰਤਾ ਧਰਨ ਮਾਈ ਆਕਾਸ ਬਿਆਲ ਸਰਬਲੋ ਪੂਰਨ ਪ੍ਰਤਪਾਲ ਬਾਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਾ ਦਸਾ ਕਰਮ ਪਾਉਣ ਪਾਣੀ ਵੈ ਸੁੰਦਰ ਮਾਏ ਚਾਰ ਕੁਣ ਦੈਦ ਸੇ ਸਮਾਹੇ ਦਿਸਤੇ ਪਿਨ ਨਹੀਂ ਕੋਠਾਓ ਗੁਰਬਰ ਸਾ ਨਾਨਕ ਸੁਪਾਓ ਵੇਦ ਪਰਾ ਸਿਮਰਤ ਮੰਦੇ ਸੱਚੀ ਅਰਸੂਨ ਖੇਤਰ ਮਾਏ ਬਾਣੀ ਪ੍ਰਭ ਕੀ ਸਾਖੋ ਬੋਲਾਇਆ ਬਾਂਡੋ ਨਕਮ ਹੂੰ ਡੋਲਾ ਸਰਬ ਕਲਾ ਕਰ ਖੀਲਾ ਖੇਲ ਮੋਲ ਨਾ ਪਾਈਆ ਗੁਣੀਆ ਮੋਲ ਸਰਬ ਜੋਤ ਮਾਂ ਜਾ ਕੀ ਜੋਤ ਧਾਰ ਰੇ ਉਹ ਸੁਆਮੀ ਉਦਬੋਧ ਗੁਰਪੁਰ ਸਾਹ ਪਰਮ ਕਾ ਨਾ ਦਾਨ ਨਿਰਮੈ ਵਿਸਾਸ ਸੰਜਰਾ ਕਾ ਵੇਖਣ ਸਾ ਬ੍ਰਹਮ ਸੰਜਰਾ ਕਾ ਹਿਰਦੇ ਸਾ ਧਰਮ ਸੰਜਰਾ ਸੁਣੇ ਸੋ ਬਚਨਾ ਸਰਬ ਵਿਆਪੀ ਰਾਮ ਸਾਰਚਨਾ ਜਨ ਜਾਤਾ ਦੀ ਰਾਤ ਸਤ